ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ਕ ਸੰਵਤ 1948 ਦੇ ਜੇਠ ਮਹੀਨੇ ਦੀ 7 ਤਰੀਕ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 29 ਤਰੀਕ ਏ। ਇਸ ਵੇਲੇ 5:58 ਅਤੇ 30 ਸਕਿੰਟ

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 23 ਸਕਿੰਟ ਦਾ। ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 6:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: Karnataka. National Security Advisor Ajit Doval called for decisive action against terrorism and said there cannot be double standards in the fight against it. Addressing an international security forum in Russia, Mr. Doval said responsible nations have to evaluate their choices and decide whether they support sponsors of terrorism or counter them with decisive action. Iran's Islamic Revolutionary Guard Corps, IRGC, has said it targeted an American airbase in the region after fresh U.S. strikes on southern Iran overnight. Kuwait, which hosts a U.S. base, said it had intercepted hostile missile and drone threats but did not confirm the target. The Iranian missile launch came after the U.S. shot down Iranian drones over the Strait of Hormuz and struck a military site in Bandar Abbas, a strategic port city in southern Iran. In IPL cricket, Gujarat Titans and Rajasthan Royals will meet in the all-important qualifier 2 at the Maharaja Yadavindra Singh International Cricket Stadium, New Chandigarh, this evening. The match will start at 7:30 p.m. The winner will take on Royal Challengers Bengaluru in the final on Sunday at Narendra Modi Stadium in Ahmedabad. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਐਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਅਤੇ 15 ਸਕਿੰਟ ਦਾ। ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੇ ਅਤੇ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪ੍ਰਦੇਸ਼ਿਕ ਸੰਗੀਤ ਦਾ। ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਤਪਾਲ ਬਰਾੜ ਅਤੇ ਮਮਤਾ ਅਰੋੜਾ। ਇੱਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 1:15 ਵਜੇ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਚਿੱਠੀਆਂ ਮਿੱਠੀਆਂ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਿਰਨਪਾਲ ਕੌਰ। ਦੁਪਹਿਰ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30 ਵਜੇ, ਜੋ ਕਿ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ ਤੇ ਆਧਾਰਿਤ ਹੋਵੇਗਾ। ਸ਼ਾਮ 3 ਵਜੇ ਤੋਂ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਹੋਵੇਗਾ ਪ੍ਰੋਗਰਾਮ ਹੈਲੋ ਸਹੇਲੀ, 4 ਵਜੇ ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ, ਸਿਲਸਿਲਾ ਪਿੰਡਾਂ ਵਾਲੇ, ਵਿਸ਼ਾ ਹੋਵੇਗਾ ਲੋਕ ਗਾਇਕ ਸੰਗੀਤਕਾਰ ਤੇ ਕਵੀ ਮਨਮੋਹਨ ਵਾਰਿਸ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ।

6 ਵਜ ਕੇ 20 ਮਿੰਟ ਤੇ ਰਿਲੇ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੂਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30 ਵਜੇ। ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7 ਵਜੇ।

ਰਿਲੇ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ 7:40 ਤੇ ਫਿਰ ਤੋਂ ਤੁਸੀਂ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। 8 ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਦਾ ਐਪੀਸੋਡ 1295 ਸੁਣੋਗੇ। 8:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ, ਜੋ ਕਿ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਿਸ ਤੇ ਆਧਾਰਿਤ ਹੋਵੇਗਾ। 8:45 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11 ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਹੋਵੇਗਾ ਪ੍ਰੋਗਰਾਮ ਆਪਕੇ ਲੀਏ, 9:30 ਪ੍ਰੋਗਰਾਮ ਛਾਇਆ ਗੀਤ, 10 ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਹੋਵੇਗਾ ਪ੍ਰੋਗਰਾਮ ਢਲਤੀ ਜਾਏ ਰਾਤ ਤੇ 11 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:15 ਦਾ। ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ ਸ਼ਬਦ ਸਰਵਣ ਕਰਦੇ ਹਾਂ ਭਾਈ ਕਮਲਜੀਤ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਮਨਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਆ ਸ਼ਬਦ ਗਾਇਨ ਕਰ ਰਹੇ ਨੇ ਭਾਈ ਰਵਿੰਦਰ ਸਿੰਘ ਰਾਗੀ ਤੇ ਉਹਨਾਂ ਦਾ ਰਾਗੀ ਜਥਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਚਨਾ ਸਾਬਰ ਕੋਟੀ ਦੀ ਆਵਾਜ਼ ਦੇ ਵਿੱਚ, ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਲਖਬੀਰ ਸਿੰਘ ਲੱਖਾ ਦੀ ਆਵਾਜ਼ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਦੇ ਸਮਾਂ ਹੋ ਰਿਹਾ ਠੀਕ 7 ਵਜੇ ਦਾ। ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਜੀ ਤੇ ਆਕਾਸ਼ਵਾਣੀ ਦੇ ਵਿਹੜੇ ਵਿਚ ਇਕ ਸਰੋਤਾ ਆ ਚੁੱਕੇ ਨੇ ਜੀ ਫੋਨ ਲਾਈਨ ਦੇ ਜ਼ਰੀਏ। ਦੇਖਦੇ ਆ ਕਿਹੜੇ ਸਰੋਤਾ ਜੁੜੇ ਨੇ ਤੇ ਕਿਥੋਂ ਗੱਲ ਕਰ ਰਹੇ ਨੇ। ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿਥੋਂ ਗੱਲ ਕਰ ਰਹੇ ਹੋ?
1: ਹਾਂਜੀ, ਇਕਬਾਲ ਸਿੰਘ ਖਾਲਸਾ, ਪਿੰਡ ਕੋਟ ਮੰਡੀ, ਜ਼ਿਲ੍ਹਾ ਬਠਿੰਡਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ।
1: ਸਲਾਮ ਆ ਜੀ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਸਾਰੇ ਸਟਾਫ ਨੂੰ ਜੀ।
0: ਤੁਹਾਨੂੰ ਵੀ ਪਿਆਰ
1: ਪਰਮਾਤਮਾ
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਪਰਮਾਤਮਾ ਤੰਦਰੁਸਤੀ ਬਖਸ਼ੇ ਸਾਰੇ ਸਟਾਫ ਨੂੰ
0: ਜੀ। ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਸ਼ੁਕਰੀਆ ਜੀ, ਸ਼ੁਕਰੀਆ ਜੀ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ।

0: ਜੀ ਸਰੋਤਿਓ, ਪ੍ਰੋਗਰਾਮ ਸੱਚੀ ਸਵੇਰ ਦੇ ਤਹਿਤ ਸਿਲਸਿਲਾ ਰਾਖੇ ਸਰਹੱਦਾਂ ਦੇ, ਅਤੇ ਇਸ ਪ੍ਰੋਗਰਾਮ ਦੇ ਵਿੱਚ 0164-2240-331 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ।
1: ਹੈਲੋ
2: ਹੈਲੋ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਸਾਂਝਾ ਕਰ ਦਿਓ। ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਗੀਤ ਕਿਹੜਾ ਸੁਣੋਗੇ ਜੀ ਅੱਜ?
2: ਇਸ ਗੱਲ ਦਾ ਸੁਣਾ ਦੇ ਜੀ, ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ।
0: ਜੀ ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
2: ਸ਼ੁਕਰੀਆ ਜੀ।

ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

0: ਹੋ ਗਿਆ ਇੰਤਜ਼ਾਮ।
1: ਕਿਸ ਦਾ?
0: ਗੁੱਡੀ ਦੀ ਫੀਸ ਦਾ।
1: ਦਿਖਾ। 20,000 ਦਾ ਲੋਨ ਤੁਰੰਤ। ਪਤਾ ਹੈ ਕੌਣ ਦੇ ਰਿਹਾ? ਵਿਆਜ ਕਿੰਨਾ ਹੈ? ਲੋਨ ਸਿਰਫ ਨਿਯੰਤ੍ਰਿਤ ਸੰਸਥਾਵਾਂ ਤੋਂ ਹੀ ਲਓ। ਲੋਨ ਦਾ ਵਿਚਾਰ ਲੋੜ ਅਨੁਸਾਰ, ਉਹ ਵੀ ਚੈੱਕ ਕਰਕੇ। ਹੋ ਗਿਆ ਇੰਤਜ਼ਾਮ। ਤਨਖਾਹ ਐਡਵਾਂਸ ਚ ਭੇਜੀ।
2: RBI ਕਹਿੰਦਾ ਹੈ,
3: ਸਹੀ ਵਿੱਤੀ ਰਵੱਈਆ ਤੁਹਾਨੂੰ ਬਚਾਏਗਾ ਹਮੇਸ਼ਾ। ਆਕਾਸ਼

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 30 ਮਈ 2026 ਦਿਨ ਸ਼ਨੀਵਾਰ ਸ਼ਾਮ 7 ਵਜੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦੇ ਤਹਿਤ ਆਪਾਂ ਗੱਲ ਕਰਾਂਗੇ ਗੁਰਪ੍ਰੀਤ ਘੁੱਗੀ ਜੀ ਦੇ ਜੀਵਨ ਬਾਰੇ ਤੇ ਪ੍ਰੋਗਰਾਮ ਪੇਸ਼ ਕਰਾਂਗੀ ਮੈਂ ਯਾਨੀ ਕਿ ਸੁਖਦੀਪ ਕੌਰ। ਸੋ ਸੁਣਨਾ ਨਾ ਭੁੱਲਣਾ ਮਿਤੀ 30 ਮਈ ਦਿਨ ਸ਼ਨੀਵਾਰ ਸ਼ਾਮ 7 ਵਜੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ। ਇਸ ਸ਼ਨੀਵਾਰ ਯਾਨੀ ਕਿ ਮਿਤੀ 30 ਮਈ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਉੱਗੀ ਕਹਾਣੀਕਾਰਾ, ਰੰਗਕਰਮੀ, ਅਦਾਕਾਰਾ ਅਤੇ ਸ਼ਾਇਰਾ ਡਾਕਟਰ ਸਿਮਰਨ ਅਕਸ ਦੇ ਨਾਲ ਮੁਲਾਕਾਤ ਦਾ ਭਾਗ ਦੂਜਾ।
1: ਮਾਈ ਨੀ ਮੈਂ ਸ਼ਿਵ ਦੇ ਵਾਂਗੂ ਸ਼ਿਕਰਾ ਯਾਰ ਬਣਾ ਬੈਠੀ, ਮਾਈ ਨੀ ਮੈਂ ਸ਼ਿਵ ਦੇ ਵਾਂਗੂ ਸ਼ਿਕਰਾ ਯਾਰ ਬਣਾ ਬੈਠੀ, ਸੰਗ ਦਿਲ ਬਣਦੀ ਬਣਦੀ ਨੀ ਮੈਂ ਸੰਗ ਦਿਲ ਸੰਗ ਦਿਲ ਲਾ ਬੈਠੀ।
2: ਕਿਆ ਬਾਤ ਹੈ, ਕਿਆ ਬਾਤ!
1: ਸੰਗ ਦਿਲ ਅਸੀਂ ਪੱਥਰ ਦਿਲ ਨੂੰ ਆਖਦੇ ਹਾਂ। ਸੰਗ ਦਿਲ ਬਣਦੀ ਬਣਦੀ ਨੀ ਮੈਂ ਸੰਗ ਦਿਲ ਲਾ ਬੈਠੀ
0: ਜੀ। ਡਾਕਟਰ ਸਿਮਰਨ ਅਕਸ ਦੇ ਨਾਲ ਕੀਤੀ ਗਈ ਇਸ ਮੁਲਾਕਾਤ ਦੇ ਵਿੱਚ ਮੁਲਾਕਾਤੀ ਰਹਾਂਗਾ ਮੈਂ ਯਾਨੀ ਕਿ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਮਿਤੀ 30 ਮਈ ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ।
3: ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਗਾਇਕੀ ਦਾ ਉਹ ਨਾਮ ਜਿਸ ਨੇ ਪੰਜਾਬੀ ਵਿਰਸੇ ਨੂੰ ਆਪਣੀ ਆਵਾਜ਼ ਰਾਹੀਂ ਦੁਨੀਆ ਤੱਕ ਪਹੁੰਚਾਇਆ ਜੀ, ਮਨਮੋਹਨ ਵਾਰਿਸ।

0: ਜੀ ਸਰੋਤੇ ਪ੍ਰੋਗਰਾਮ ਚੱਲ ਰਿਹਾ ਸਤਿ ਸ਼੍ਰੀ ਸਵੇਰ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:49 ਅਤੇ 30 ਸਕਿੰਟ ਦਾ ਤੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ 0164-242-331 ਨੰਬਰ ਡਾਇਲ ਕਰਕੇ ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ
1: ਹੈਲੋ ਹਾਂਜੀ ਭੈਣ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਟਾਫ ਨੂੰ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ
1: ਮੈਂ ਹਰਪਾਲ ਗਿੱਲ ਮੱਲਾ ਹਰਨਾਮਪੁਰਾ ਕੋਟਕਪੁਰੇ ਤੋਂ ਪਿੱਛੋਂ ਤੋਤੇ ਵਾਲਾ ਜੀ
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ

0: गल कर रहे हो?
1: मैं हरपाल गिल मल्ला हरनामपुरा कोटकपुरे तो मिठू तोते वाला जी।
0: स्वागत है जी प्रोग्राम दे विच।
1: बॉर्डरों पे हरदों पे हमारे वीर जवान बैठे हैं
0: जी,
1: देश की राखी राखी के लिए बॉर्डरों पे हरदों पे हमारे जवान बैठे हैं और देश का पेड़ भरने के लिए हमारे किसान बैठे हैं और दोनों को प्यार भरा सलाम सलाम सलाम
0: जी। वाह जी वाह, बहुत ही खूबसूरत सत्रा दे नाल तुसी प्रोग्राम दे विच शिरकत कीती है ते गीत भी साझा कर दे हो कि
1: गीत अज सुनदे आ जी। एक चेतन नाम की फिल्म आई थी हकीकत जी, ओदे विच गीत आ मोहम्मद रफी दी आवाज है
0: जी।
1: कैफी आजमी ते बोल है ते मदर मैं हुण तक बोल दा म्यूजिक है कर चले हम जान और तन ता पियो अब तुम्हारे हवाले वतन का पियो
0: जी।
1: गीत दी ना थोड़ी जी स्टोरी है। एक तां गीत जदों इह फिल्म बणी ते कैप ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸੀ ਪ੍ਰਤਾਪ ਸਿੰਘ ਕੈਰੋ
0: ਜੀ,
1: ਉਹਨਾਂ ਨੇ ਸਪੈਸ਼ਲ ਸੱਦਿਆ ਤੇ ਜਿਹੜੀ ਬਲਕਿ ਆਰਥਿਕ ਮਦਦ ਵੀ ਕੀਤੀ ਸੀ ਉਹਦੇ ਚੇਤਨ ਨਾਮ ਦੀ ਫਿਲਮ ਦੀ ਵੀ ਜਦੋਂ ਚੀਨ ਦੇ ਯੁੱਧ ਵੇਲੇ ਪੰਜਾਬ ਦੇ ਜੋ ਸ਼ਹੀਦ ਹੋਏ ਉਹਨਾਂ ਨੂੰ ਦਰਸਾਇਆ ਜਾਵੇ ਤੇ ਬੜਾ ਮਾਣ ਸਨਮਾਨ ਕੀਤਾ ਜਾਵੇ ਉਹ ਤੇ ਫਿਲਮ ਬਣਾਈ ਜਾਵੇ
0: ਜੀ।
1: ਤੇ ਬਾਕੀ ਇਹ ਜਿਹੜਾ ਗੀਤ ਹੈ ਜਿਹੜੇ ਇਹਦੇ ਬੋਲ ਕੈਫੀ ਆਜ਼ਮੀ ਦੇ ਇਹ ਨਾ ਜੀ NRCTC ਦੀ ਆਪਣੀ ਸੰਸਥਾ ਉਹਦੇ ਵਿੱਚ ਹਿੰਦੀ ਦੀ ਜਿਹੜੀ ਕਿਤਾਬ ਆ ਨਾ ਉਹਨਾਂ ਦੇ ਵਿੱਚ ਸਟੂਡੈਂਟਾਂ ਨੂੰ ਪੜ੍ਹਾਇਆ ਜਾਂਦਾ ਜੀ ਗੀਤ ਇਹ ਉੱਥੇ ਦਰਜ ਆ ਇਹ
0: ਜੀ।
1: ਇਹ ਗੀਤ ਜਿਹੜਾ ਕੈਫੀ ਆਜ਼ਮੀ ਦੀ ਰਚਨਾ ਸੀ ਨਾ ਇਹ ਤੇ ਉਹਦੇ ਚ ਦਰਜ ਆ ਤੇ ਅੱਜ ਵੀ ਉਹ ਜੋ ਦਿੱਲੀ ਦੇ ਵਿੱਚ ਪੜ੍ਹਾਉਂਦੇ ਆ ਉਹ ਸੰਸਥਾ ਦੇ ਵਿੱਚ
0: ਜੀ
1: ਨੈਸ਼ਨਲ ਇੰਸਟੀਚਿਊਟ ਦੇ ਵਿੱਚ ਤੇ ਇਹ ਸਪੈਸ਼ਲ ਪੜ੍ਹਾਇਆ ਜਾਂਦਾ ਯਾਨੀ ਕਿ ਨੈਸ਼ਨਲ
0: ਜੀ ਜਿਹੜਾ
1: ਦੇਸ਼ ਭਗਤੀ ਦਾ ਗੀਤ ਵੀ ਬੱਚਿਆਂ ਦੇ ਵਿੱਚ ਦੇਸ਼ ਭਗਤੀ ਜਾ ਕੇ
0: ਜੀ
1: ਇਹ ਥੋੜਾ ਜਿਹਾ ਇਤਿਹਾਸ ਸੀ ਗੀਤ ਮੈਂ ਦਿਖਾਣਾ ਤਾਂ ਬਹੁਤ ਵੇਰ ਸੁਣ ਲੈਂਦੇ ਥੋੜੀ ਜਿਹੀ ਹਿੰਦੀ ਹੈ ਨਾਲ
0: ਜਾਣਕਾਰੀ ਦੇ ਦੀ ਆਪਣੇ ਸਰੋਤਿਆਂ ਨੂੰ। ਬਿਲਕੁਲ ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਇੰਨੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਟਾਫ ਦਾ।

FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, 30 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਜੀ ਸਰੋਤੇ ਹੋ, ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:56 ਅਤੇ 52 ਸਕਿੰਟ ਦਾ, ਤੇ ਇੱਕ ਆਖਰੀ ਕਾਲਰ ਜਿਹੜੇ ਸਾਡੇ ਨਾਲ ਜੁੜੇ ਨੇ ਜੀ, ਕਰਦੇ ਉਹਨਾਂ ਨਾਲ ਗੱਲ।
1: ਹੈਲੋ।
2: ਹੈਲੋ,
1: ਹਾਂਜੀ, ਕੌਣ ਗੱਲ ਕਰ ਰਹੇ ਹੋ?
2: ਸਤਿ ਸ੍ਰੀ ਅਕਾਲ। ਮੈਡਮ
1: ਸਤਿ ਸ੍ਰੀ ਅਕਾਲ ਜੀ, ਜਲਦੀ ਨਾਲ ਆਪਣਾ ਗੀਤ ਦੱਸ ਦਿਓ ਜੀ, ਟਾਈਮ ਹੋਣ ਵਾਲਾ ਹੈ।
2: ਕਾਕਾ ਜੀ ਮਾਨ ਬੋਲਦਾ ਜੀ, ਮੈਨੂੰ ਭੁੱਖਰਾਂ ਤੋਂ ਗੀਤ ਗੋਰੇ ਚੱਕ ਖੜੇ ਦੱਸਣਾ ਜੀ, ਫੌਜੀਆਂ ਸੋਚ ਹੈ ਜੀ, ਜਿਹੜੇ ਧੁੱਪਾਂ ਚ ਤੇ ਬਰਫਾਂ ਚ ਆਪਣੇ ਵਾਸਤੇ ਖੜੇ ਰਹਿੰਦੇ ਆ
1: ਜੀ। ਸ਼ੁਕਰੀਆ ਜੀ ਫੋਨ ਕਰਨ ਦੇ ਲਈ, ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
2: ਧੰਨਵਾਦ ਜੀ, ਧੰਨਵਾਦ।

ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਪੰਜਾਬ ਹਰਿਆਣਾ ਦਿੱਲੀ ਅਤੇ ਤ੍ਰਿਪੁਰਾ ਵਾਸਤੇ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ ਨੇ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤੈ। ਡਾ ਅਰਚਨਾ ਗੁਪਤਾ ਨੂੰ ਹਰਿਆਣਾ ਬੀਜੇਪੀ ਪ੍ਰਧਾਨ ਅਤੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਦਾ ਨਵਾਂ ਪ੍ਰਧਾਨ ਬਣਾਇਆ ਗਿਐ। ਅਭਿਸ਼ੇਕ ਦੋਬੇਰੋਏ ਨੂੰ ਤ੍ਰਿਪੁਰਾ ਬੀਜੇਪੀ ਪ੍ਰਧਾਨ ਨਿਯੁਕਤ ਕੀਤਾ ਗਿਐ। ਇਨ੍ਹਾਂ ਨਿਯੁਕਤੀਆਂ ਦੇ ਨਾਲ ਸ੍ਰੀ ਨਵੀਨ ਨੇ ਰਾਜ ਦੇ ਰਾਸ਼ਟਰੀ ਪੱਧਰ ਤੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ। 74 ਸਾਲਾ ਕੇਵਲ ਸਿੰਘ ਢਿੱਲੋਂ ਪੰਜਾਬ ਬੀਜੇਪੀ ਦੇ ਪਹਿਲੇ ਜੱਟ ਸਿੱਖ ਪ੍ਰਧਾਨ ਹੋਣਗੇ। ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣਾਉਣਾ। ਸ੍ਰੀ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਆਪਣੇ ਚੋਣ ਵਾਅਦੇ ਪੂਰੇ ਕਰਨ 'ਚ ਅਸਫਲ ਰਹਿਣ ਦਾ ਇਲਜ਼ਾਮ ਲਗਾਇਆ। ਦੋ ਵਾਰ ਕਾਂਗਰਸ ਦੇ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ 2022 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਸਨ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜਿਸ ਨਾਲ ਸੂਬੇ ਭਰ ਦੇ 1897 ਵਾਰਡਾਂ ਦੇ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਵੋਟਾਂ 26 ਮਈ ਨੂੰ ਪਈਆਂ ਸਨ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਸਾਰੇ ਪ੍ਰਬੰਧ ਕੀਤੇ ਗਏ ਨੇ ਅਤੇ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਗਿਣਤੀ ਕੇਂਦਰਾਂ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਨ੍ਹਾਂ ਨਾਲ ਪੋਲਿੰਗ ਫੀਸਦ ਲਗਭਗ 64 ਹੋ ਗਈ। 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਨਗਰ ਨਿਗਮ ਚੋਣਾਂ ਨੂੰ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਇੱਕ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ। ਇਹ ਬਹੁਕੌਣੇ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਉਪ ਰਾਸ਼ਟਰਪਤੀ ਸੀ ਵੀ ਰਾਧਾ ਕ੍ਰਿਸ਼ਨਨ ਅੱਜ ਤੋਂ ਕਰਨਾਟਕ, ਗੋਆ ਤੇ ਕੇਰਲਮ ਦੇ 3 ਦਿਨਾਂ ਦੌਰੇ ਤੇ ਹੋਣਗੇ। ਉਹ ਅੱਜ ਬੰਗਲੁਰੂ 'ਚ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ 45 ਸਾਲ ਪੂਰੇ ਹੋਣ ਤੇ ਵਿਸ਼ਵ ਵਿਆਪੀ ਸਮਾਰੋਹ 'ਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਉਹ ਦਾਵਣਗੇਰੇ 'ਚ ਯੂਨੀਵਰਸਿਟੀ BDT ਕਾਲਜ ਆਫ਼ ਇੰਜੀਨੀਅਰਿੰਗ ਅਤੇ ਪਲੈਟੀਨਮ ਜੁਬਲੀ ਸਮਾਰੋਹ 'ਚ ਹਿੱਸਾ ਲੈਣਗੇ। ਕੱਲ੍ਹ ਸ੍ਰੀ ਰਾਧਾ ਕ੍ਰਿਸ਼ਨਨ ਪਣਜੀ 'ਚ ਗੋਆ ਰਾਜ ਸਥਾਪਨਾ ਦਿਵਸ ਸਮਾਰੋਹ 'ਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ 'ਚ ਕਬਾਇਲੀ ਸੁਰੱਖਿਆ ਮੰਚ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਮੰਚ ਦਾ ਕਬਾਇਲੀ ਭਾਈਚਾਰੇ ਪ੍ਰਤੀ ਸਮਰਪਣ ਸੱਚਮੁੱਚ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕਬਾਇਲੀ ਭਾਈਚਾਰੇ ਦੇ ਵਿਕਾਸ ਤੇ ਸਸ਼ਕਤੀਕਰਨ ਨਾਲ ਸਬੰਧਤ ਵੱਖੋ ਵੱਖ ਮੁੱਦਿਆਂ ਤੇ ਸਾਰਥਕ ਚਰਚਾ ਕੀਤੀ ਗਈ। ਕੇਂਦਰੀ ਜਾਂਚ ਬਿਊਰੋ CBI ਨੇ ਟਵਿਸ਼ਾ ਸ਼ਰਮਾ ਮੌਤ ਦੇ ਮਾਮਲੇ 'ਚ ਗਿਰੀਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਗਿਰੀਵਾਲਾ ਟਵਿਸ਼ਾ ਦੀ ਸੱਸ ਤੇ ਇੱਕ ਸੇਵਾਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਹੈ। ਇਹ ਗ੍ਰਿਫ਼ਤਾਰੀ ਕੱਲ੍ਹ ਭੋਪਾਲ 'ਚ ਹੋਈ। ਗ੍ਰਿਫ਼ਤਾਰੀ ਤੋਂ ਪਹਿਲਾਂ CBI ਨੇ ਉਨ੍ਹਾਂ ਦੇ ਘਰ ਲਗਭਗ 7 ਘੰਟੇ ਪੁੱਛਗਿੱਛ ਕੀਤੀ ਤੇ ਤਲਾਸ਼ੀ ਲਈ ਮੱਧ ਪ੍ਰਦੇਸ਼ ਹਾਈ ਕੋਰਟ ਨੇ 1 ਦਿਨ ਪਹਿਲਾਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਟਵਿਸ਼ਾ ਸ਼ਰਮਾ ਦੀ ਮੌਤ 12 ਮਈ ਨੂੰ ਭੋਪਾਲ ਦੇ ਕਟਾਰਾ ਹਿਲਸ ਇਲਾਕੇ 'ਚ ਸ਼ੱਕੀ ਹਾਲਾਤ ਵਿੱਚ ਹੋਈ ਸੀ। ਉਸ ਦੇ ਸਹੁਰਿਆਂ ਨੇ ਦਾਅਵਾ ਕੀਤਾ ਕਿ ਇਹ ਖੁਦਕੁਸ਼ੀ ਸੀ, ਜਦਕਿ ਉਸ ਦੇ ਮਾਪਿਆਂ ਨੇ ਕਤਲ ਦਾ ਇਲਜ਼ਾਮ ਲਗਾਇਆ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀਆਂ ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਦਰਮਿਆਨ ਏਅਰ ਇੰਡੀਆ ਨੇ ਜੁਲਾਈ ਦੇ ਅਖੀਰ ਤੱਕ ਇਜ਼ਰਾਈਲ ਲਈ ਆਪਣੀਆਂ ਉਡਾਨਾਂ ਦੀ ਮੁਅੱਤਲ ਕੀਤੀ ਹੱਦ ਨੂੰ ਵਧਾ ਦਿੱਤੈ। ਪਹਿਲਾਂ ਏਅਰਲਾਈਨ ਨੇ ਤੇਲ ਅਵੀਵ ਦਿੱਲੀ ਰੂਟ ਤੇ ਜੂਨ ਦੇ ਅਖੀਰ ਤੱਕ ਸੰਚਾਲਨ ਮੁਅੱਤਲ ਕਰ ਦਿੱਤਾ ਸੀ। ਏਅਰ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫੈਸਲਾ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ। ਇਸ ਦੌਰਾਨ ਉਡਾਨਾਂ ਦੀ ਮੁਅੱਤਲੀ ਨੇ ਇਜ਼ਰਾਈਲ 'ਚ ਰਹਿਣ ਵਾਲੇ 40,000 ਤੋਂ ਵੱਧ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤੈ। ਸੀਮਿਤ ਉਡਾਨਾਂ ਵਿਕਲਪਾਂ ਕਾਰਨ ਯਾਤਰਾ ਖਰਚਿਆਂ ਵਿੱਚ ਵੀ ਕਾਫ਼ੀ ਵਾਧਾ ਹੋਇਆ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ 'ਚ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦੇ ਵੱਖ ਵੱਖ ਖੇਤਰਾਂ 'ਚ ਬੀਤੀ ਰਾਤ ਹੋਈ ਬਾਰਿਸ਼ ਨੇ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਛੱਤੀਸਗੜ੍ਹ, ਪੱਛਮੀ ਬੰਗਾਲ ਦੇ ਗੰਗਾ ਮੈਦਾਨ, ਜੰਮੂ ਕਸ਼ਮੀਰ, ਲੱਦਾਖ ਤੇ ਕਰਨਾਟਕ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣਗੇ। ਵਿਭਾਗ ਨੇ ਪੰਜਾਬ, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਦਿਨ ਵੇਲੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। IPL ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਫਾਈਨਲ ਮੁਕਾਬਲੇ 'ਚ ਰਾਇਲ ਚੈਲੇਂਜਰਸ ਬੰਗਲੁਰੂ ਖਿਲਾਫ਼ ਖੇਡੇਗੀ। ਮਹਿਲਾ ਕ੍ਰਿਕਟ ਵਿੱਚ ਭਾਰਤ ਨੇ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 38 ਦੌੜਾਂ ਨਾਲ ਹਰਾ ਕੇ 1-0 ਦੀ ਲੀਡ ਹਾਸਲ ਕਰ ਲਈ ਹੈ। ਇਹ ਮੈਚ ਕਾਉਂਟੀ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਗਿਆ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਆਰਟੀਫਿਸ਼ੀਅਲ ਜਨਸੰਖਿਆ ਤਬਦੀਲੀਆਂ ਤੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਇਸ ਮੁੱਦੇ ਨਾਲ ਨਜਿੱਠਣ ਲਈ ਕਾਨੂੰਨ ਦੀ ਜ਼ਰੂਰਤ ਦਾ ਮੁਲਾਂਕਣ ਕਰੇਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਦਹਿਸ਼ਤਗਰਦੀ ਖਿਲਾਫ਼ ਫੈਸਲਾਕੁੰਨ ਕਾਰਵਾਈ ਦਾ ਸੱਦਾ ਦਿੱਤਾ। ਕਿਹਾ ਦਹਿਸ਼ਤਗਰਦੀ ਖਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਭਾਰਤੀ ਜਨਤਾ ਪਾਰਟੀ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਤ੍ਰਿਪੁਰਾ ਵਾਸਤੇ ਨਵੇਂ ਸੂਬਾਈ ਪਾਰਟੀ ਪ੍ਰਧਾਨ ਨਿਯੁਕਤ ਕੀਤੇ। ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਅੱਜ

0: ਜਾਰੀ 7,554 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ। ਅਤੇ IPL ਕ੍ਰਿਕਟ ਵਿਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ FM 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:40 ਅਤੇ 22 ਸਕਿੰਟ ਦਾ। ਹੁਣ ਵੇਲਾ ਇਹ ਪ੍ਰੋਗਰਾਮ ਮਹਿਕ ਪੰਜਾਬੀ ਦਾ। ਜੀ ਸਰੋਤੇ, ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਤਹਿਤ ਸੁਣਵਾਵਾਂਗੇ ਤੁਹਾਨੂੰ ਪਰਦੇਸ਼ਿਕ ਸੰਗੀਤ ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਆਸ਼ਾ ਭੋਂਸਲੇ ਦੀ ਆਵਾਜ਼ ਵਿੱਚ ਗਾਏ ਇਸ ਬੰਗਾਲੀ ਗੀਤ ਦੇ ਨਾਲ।

ਇਸ ਗੀਤੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਮੈਨੂੰ ਸੁਖਦੀਪ ਨੂੰ ਸੰਪੂਰਨ ਕਰਨ ਦੀ ਦਿਓ ਆਗਿਆ। ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਅਤੇ 13 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, 30 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੇ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਲਾਲ ਚੰਦ ਯਮਲਾ ਜੱਟ ਅਤੇ ਮਹਿੰਦਰਜੀਤ ਸੇਖੋਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ। ਗੀਤ ਰਚਨਾ ਸੀ ਲਾਲ ਚੰਦ ਯਮਲਾ ਜੱਟ ਦੀ ਅਤੇ ਸੰਗੀਤ ਦਿੱਤਾ ਸੀ KS ਨਰੂਲਾ ਨੇ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸੁਰਿੰਦਰ ਛਿੰਦਾ ਦੀ ਆਵਾਜ਼ ਦੇ ਵਿੱਚ। ਹਰਦੇਵ ਦਿਲਗੀਰ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78379 63 306। ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78379 63 306।
1: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ। ਇਸ ਸ਼ਨੀਵਾਰ ਯਾਨੀ ਕਿ ਮਿਤੀ 30 ਮਈ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣੋਗੇ ਉੱਗੀ ਕਹਾਣੀਕਾਰਾ, ਰੰਗ ਕਰਮੀ, ਅਦਾਕਾਰਾ ਅਤੇ ਸ਼ਾਇਰਾ ਡਾਕਟਰ ਸਿਮਰਨ ਅਕਸ ਦੇ ਨਾਲ ਮੁਲਾਕਾਤ ਦਾ ਭਾਗ ਦੂਜਾ।
2: ਮਾਈ ਨੀ ਮੈਂ ਸ਼ਿਵ ਦੇ ਵਾਂਗੂ ਸ਼ਿਕਰਾ ਯਾਰ ਬਣਾ ਬੈਠੀ, ਮਾਈ ਨੀ ਮੈਂ ਸ਼ਿਵ ਦੇ ਵਾਂਗੂ ਸ਼ਿਕਰਾ ਯਾਰ ਬਣਾ ਬੈਠੀ, ਸੰਗ ਦਿਲ ਬਣਦੀ ਬਣਦੀ ਨੀ ਮੈਂ ਸੰਗ ਦਿਲ ਸੰਗ ਦਿਲ ਲਾ
3: ਬੈਠੀ।
2: ਸੰਗ ਦਿਲ ਅਸੀਂ ਪੱਥਰ ਦਿਲ ਨੂੰ ਆਖਦੇ ਹਾਂ। ਸੰਗ ਦਿਲ ਬਣਦੀ ਬਣਦੀ ਨੀ ਮੈਂ ਸੰਗ

0: ਦਿਲ ਸੰਗ ਦਿਲ ਲਾ ਬੈਠੀ
1: ਜੀ। ਡਾਕਟਰ ਸਿਮਰਨ ਅਕਸ ਦੇ ਨਾਲ ਕੀਤੀ ਗਈ ਇਸ ਮੁਲਾਕਾਤ ਦੇ ਵਿੱਚ ਮੁਲਾਕਾਤੀ ਰਹਾਂਗਾ ਮੈਂ, ਯਾਨੀ ਕਿ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ, ਮਿਤੀ 30 ਮਈ ਸਵੇਰੇ 10:30 ਵਜੇ ਪ੍ਰੋਗਰਾਮ ਸੁਖਨ ਦੇ ਵਾਰਿਸ।

ਹੁਣੇ ਤੁਸੀਂ ਸੁਣ ਰਹੇ ਸੀ ਕਰਮਜੀਤ ਧੂਰੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਇਹ ਗੀਤ। ਬਾਬੂ ਸਿੰਘ ਮਾਨ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਸੀ ਕੇਸਰ ਸਿੰਘ ਨਰੂਲਾ ਨੇ। ਤੇ ਆਓ ਹੁਣ ਸੁਣਦੇ ਹਾਂ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਗੀਤ ਪਟਾਰਾ ਦਾ ਅਗਲਾ ਗੀਤ। ਗੀਤ ਰਚਨਾ ਹਰਦੇਵ ਦਿਲਗੀਰ ਦੀ ਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਸਰੋਤੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਸਿੰਘ ਮਾਨ ਦੀ ਤੇ ਸੰਗੀ ਦਿੱਤਾ ਕੇਐਸ ਨਰੂਲਾ ਨੇ।
1: ਚੂੜੀ ਵਾਲਾ ਲੈ ਲੈ ਬੀਬੀ ਚੂੜੀਆਂ, ਚੀਨੀਆਂ ਕਬੂਤਰਾਂ ਦੇ ਖੰਭਾਂ ਨਾਲ ਗੂੜੀਆਂ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਗਾਇਕੀ ਦਾ ਉਹ ਨਾਮ ਜਿਸ ਨੇ ਪੰਜਾਬੀ ਵਿਰਸੇ ਨੂੰ ਆਪਣੀ ਆਵਾਜ਼ ਰਾਹੀਂ ਦੁਨੀਆਂ ਤੱਕ ਪਹੁੰਚਾਇਆ। ਜੀ, ਮਨਮੋਹਨ ਵਾਰਸ।

ਹੁਣੇ ਤੁਸੀਂ ਸੁਣ ਰਹੇ ਸੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਦੀਪਕ ਜਤੋਈ ਦੇ ਲਿਖੇ ਇਸ ਗੀਤ ਨੂੰ। ਸੰਗੀਤ ਦਿੱਤਾ ਸੀ KS ਨਰੂਲਾ ਨੇ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ, ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ। ਬਾਬੂ ਸਿੰਘ ਮਾਨ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਤਾਂ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦਾ ਆਖਰੀ ਗੀਤ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ, ਗੀਤ ਰਚਨਾ ਚਮਕੌਰ ਚੱਕਵਾਲਾ ਦੀ, ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਅਤੇ 13 ਸਕਿੰਟ ਦਾ। ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣ ਇਹ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਸੁਣਾਂਗੇ ਆਕਾਸ਼ਵਾਣੀ ਦਿੱਲੀ ਤੋਂ। ਇਹਨਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

0: Të si sëndes i ka bra?
1: Të si sëndes i ka bra? Akashvani Delhi ton FM band 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਸੁਣ ਰਹੇ ਹੋ ਅਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਕੜੀ ਮੁਤਾਬਕ ਠੀਕ 12:10 ਹੋ ਰਹੇ ਨੇ ਵੇਲਾ ਹੋ ਰਿਹਾ ਤੁਹਾਡੇ ਖਤਾਂ ਤੇ ਆਧਾਰਿਤ ਪ੍ਰੋਗਰਾਮ ਸਰੋਤਾ ਮੰਚ ਦਾ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸਤਪਾਲ ਬਰਾੜ ਤੇ ਉਹਨਾਂ ਦੇ ਨਾਲ ਮੈਡਮ ਮਮਤਾ ਅਰੋੜਾ ਸੁਣਦੇ ਹਾਂ ਪ੍ਰੋਗਰਾਮ ਸਰੋਤਾ ਮੰਚ
2: प्रोग्राम श्रोता मंच
1: नमस्कार आदाब सत श्री अकाल जी प्रोग्राम श्रोता मंच लैके हाजिर है तुहाडी रेडियो दोस्त ममता अरोड़ा ते स्टूडियो दे विच मौजूद ने जी सतपाल बराड जी प्रोग्राम श्रोता मंच च बराड सर बहुत बहुत स्वागत
3: ਤੁਹਾਡਾ ਵੀ ਮਮਤਾ ਜੀ ਬਹੁਤ ਬਹੁਤ ਸਵਾਗਤ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ
1: ਜੀ ਤੇ ਸਰੋਤਿਆਂ ਦਾ ਸਵਾਗਤ ਆਪਾਂ ਕਰਤਾ ਪਰ ਉਹਨਾਂ ਨੂੰ ਦੱਸਿਆ ਨਹੀਂ ਕਿ ਕਿਹੜੇ ਦਰਵਾਜ਼ੇ ਥਾਨੀ ਉਹਨਾਂ ਨੇ ਐਂਟਰ ਕਰਨਾ ਤਾਂ ਉਹਨਾਂ ਨੇ ਜੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਏਗੀ 0164242331 ਡਾਇਲ ਕਰਕੇ ਜਾਂ ਫਿਰ 7173 ਤੇ WhatsApp ਰਾਹੀਂ ਉਹ ਇਸ

0: ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਫਿਰ ਇੱਕ ਵਟਸਐਪ ਵਾਲੇ ਖੱਤ ਤੋਂ।
1: ਹਾਂ ਵਟਸਐਪ ਵਾਲੇ ਖੱਤ ਤੋਂ ਵੀ ਤੇ ਮਮਤਾ ਜੀ ਇੱਕ ਨਾ ਸੁਨੇਹਾ ਆਪਾਂ ਸਰੋਤਿਆਂ ਨੂੰ ਦੇ ਦਈਏ ਕਿ ਫੋਨ ਤਾਂ ਉਹ ਲਾ ਸਕਦੇ ਨੇ ਪਰ ਕੋਸ਼ਿਸ਼ ਕਰਿਓ ਜਿਨ੍ਹਾਂ ਦਾ ਖੱਤ ਪੜਿਆ ਜਾਵੇ ਜਾਂ ਪੈਗਾਮ ਪੜਿਆ ਜਾਵੇ ਉਹ ਫੋਨ ਨਾ ਲਾਉਣ
0: ਜੀ, ਯਾਨੀ ਕਿ ਜਿਨ੍ਹਾਂ ਦਾ ਖੱਤ ਪੜਿਆ ਗਿਆ ਤੇ ਉਹ ਖੱਤ ਮਤਲਬ ਫੋਨ ਕਰਨ ਹੀ ਨਾ। ਬਿਲਕੁਲ
1: ਹਾਂ ਬਿਲਕੁਲ
0: ਜੀ। ਤੇ ਇਹ ਹੁਣ ਜਿਵੇਂ ਕਿ ਮੱਟੂ ਪਰਿਵਾਰ ਦਾ ਖੱਤ ਪੜਨ ਜਾ ਰਹੀ ਹਾਂ ਤਾਂ ਹੁਣ ਮੱਟੂ ਪਰਿਵਾਰ ਕੋਸ਼ਿਸ਼ ਵੀ ਨਾ ਕਰਨ ਜੀ ਡਾਇਲ ਕਰਨ ਦੀ। ਤੇ ਕਿਰਨਪਾਲ ਮੈਮ ਕਹਿੰਦੇ ਆ ਜੀ ਬਿਲਕੁਲ ਉਹ ਕੰਸੋਲ ਤੇ ਉਹ ਬਿਲਕੁਲ ਅਲਰਟ ਨੇ ਤਾਂ ਉਹ ਵੀ ਕੋਸ਼ਿਸ਼ ਕਰਨਗੇ ਕਿ ਉਹ ਕਾਲ ਮੈਚਿਓਰ ਹੀ ਨਾ ਕਰਨ ਜਿਨ੍ਹਾਂ ਦਾ ਖੱਤ ਪੜਿਆ ਗਿਆ। ਮੱਟੂ ਪਰਿਵਾਰ ਬਲਾਕ ਪੱਤੀ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ, ਜਿਮੀ ਫੌਜੀ, ਵਿੱਕੀ ਬਿੱਲਾ, ਜੱਗਰ ਭੌਰਾ, ਤਪੁਰਾ ਮੱਲ, ਕੀਰਤ ਸੰਧੂ, ਪਿੰਕੀ ਸੋਨੂ ਇਹਨਾਂ ਦੀਆਂ ਬੇਟੀਆਂ। ਤੇ ਇਹਨਾਂ ਨੇ ਕਿਹਾ ਜੀ ਖੱਤ ਦੀ ਸ਼ੁਰੂਆਤ ਕੀਤੀ ਹੈ ਜੀ। ਹਾਂਜੀ ਮਮਤਾ ਅਰੋੜਾ, ਸਤਪਾਲ ਬਰਾੜ, ਸ਼ਰਮਾ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹਨਾਂ ਨੇ ਕਿਹਾ ਜੀ ਕਿ ਸ਼ਰਮਾ ਜੀ ਤੇ ਮਮਤਾ ਅਰੋੜਾ ਜੀ ਨੇ ਜਿਹੜੇ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਨੇ ਉਹਨਾਂ ਨੂੰ ਵਧੀਆ ਲੱਗਦੇ ਨੇ। ਸ਼ੁਰਲੀਆਂ ਤੇ ਕਹਿੰਦੇ ਜੀ ਉਹ ਬਹੁਤ ਮਿਹਨਤ ਕਰ ਰਹੇ ਨੇ, ਡੋਲੀ ਦੇ ਧੱਕਿਆ ਕਹਿੰਦੇ, ਗੀਤ ਬਟਾਰਾ, ਪਰਸੋਂ ਭਰਾ ਪਵਨ ਅਤੇ ਅੱਜ ਭੈਣ ਸੁਖਜੀਤ ਨੇ ਪੇਸ਼ ਕੀਤਾ, ਚਾਰ ਚੰਨ ਲਗਾ ਦਿੱਤੇ, ਦੋ ਗੀਤ ਤਾਂ ਕਹਿੰਦੇ ਜੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਦੇ ਪੇਸ਼ ਕੀਤੇ। ਅਗਲਾ ਪੇਜ ਤੇ ਉਹਨਾਂ ਲਿਖਿਆ ਦਿਲ ਖੁਸ਼ ਹੋ ਗਿਆ ਆਪਣਾ ਪਰਿਵਾਰ ਕਹਿੰਦੇ ਜੀ ਬਹੁਤ ਵੱਡਾ ਹੋ ਗਿਆ, ਸਰੋਤੇ ਫੋਨਾਂ ਪਿੱਛੇ ਲੜੀ ਜਾਂਦੇ ਨੇ, ਕਿਰਪਾ ਕਰਕੇ ਗੀਤ ਪਟਾਰਾ ਮੰਗਲਵਾਰ ਵੀਰਵਾਰ ਨੂੰ ਅਤੇ ਵੀਰਵਾਰ ਨੂੰ ਫੋਨ ਤੇ ਕਰ ਦਿੱਤਾ ਜਾਵੇ, ਸਾਰੇ ਸਰੋਤੇ ਖੁਸ਼ ਹੋ ਜਾਣਗੇ। ਵਿਜੇ ਲਕਸ਼ਮੀ, ਪਵਨ, ਸੁਧਾ, ਸੰਦੀਪ, ਸ਼ਹਿਨਾਜ਼, ਬਾਗਾ ਜੀ, ਲਵਲੀਨ ਸਚਦੇਵਾ, ਕਮਲ ਸਿੱਧੂ, ਸ਼ਰਮਾ ਜੀ, ਡਿੰਪਲ, ਸਾਰੇ ਇੰਜੀਨੀਅਰ ਵੀਰ ਸਾਰਿਆਂ ਨੂੰ, ਯਾਨੀ ਕਿ ਲਗਭਗ ਕਿਰਨਪਾਲ ਵੀ ਵਿੱਚ ਨਾਮ ਐਡ ਆ, ਤਾਂ ਸਾਰਿਆਂ ਨੂੰ ਉਹਨਾਂ ਨੇ ਸਤਿ ਸ਼੍ਰੀ ਅਕਾਲ ਕਹੀ ਹੈ।
1: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਵੱਲੋਂ ਵੀ ਸਤਿ ਸ਼੍ਰੀ ਅਕਾਲ। ਤੇ ਕਿਉਂਕਿ ਇਹ ਜਿਹੜੀ ਸਲਾਹ ਦਿੱਤੀ ਇਹਨਾਂ ਨੇ, ਅਸੀਂ ਜਿਹੜੇ ਪਹਿਲਾਂ ਹੀ ਪ੍ਰੋਗਰਾਮ ਚਿੱਠੀਆਂ ਤੇ ਜਾਂ ਫੋਨ ਤੇ ਸੈੱਟ ਕੀਤੇ ਹੋਏ ਨਾ, ਅਸੀਂ ਉਹ ਆਪਦੇ ਦਿਨਾਂ ਦੇ ਹਿਸਾਬ ਨਾਲ ਸੈੱਟ ਕੀਤੇ ਹੋਏ ਤਾਂ ਕਿ ਇੱਕ ਪਾਸੇ ਭੀੜ ਨਾ ਹੋਵੇ। ਤੇ ਇੱਕ ਮਮਤਾ ਜੀ ਤੁਸੀਂ ਵੀ ਨੋਟ ਰੱਖਿਓ ਕਿ ਜਿਹੜਾ ਫੋਨ ਆ ਜੂਗਾ ਉਹਦੀ ਆਪਾਂ ਚਿੱਠੀ ਨਹੀਂ ਪੜਨੀ।
0: ਓਕੇ, ਫਿਰ ਮੈਂ ਲਿਖੀ ਜਾਂਦੀ ਹਾਂ।
1: ਹਾਂ
0: ਠੀਕ ਹੈ, ਇਹ ਵੀ ਗੱਲ ਤੁਹਾਡੀ ਸਹੀ ਹੈ।
1: ਤੇ ਫੋਨ ਆ ਗਿਆ ਪਹਿਲਾਂ ਦੇਖ ਲਈਏ ਕੌਣ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ?
2: ਕਾਕਾ ਸਿੰਘ ਮਾਨ, ਪਿੰਡ ਉੱਟ ਭਗਤ ਰਾਂ, ਜ਼ਿਲ੍ਹਾ ਮਾਨਸਾ।
1: ਕਾਕਾ ਸਿੰਘ ਮਾਨ ਜੀ ਚਿੱਠੀ ਤਾਂ ਨਹੀਂ ਪਾਈ?
2: ਨਾ, ਚਿੱਠੀ ਤਾਂ ਨਹੀਂ ਪਾਈ ਜੀ।
1: ਚਲੋ ਹੁਕਮ ਕਰੋ ਜੀ।
2: ਹੁਕਮ ਤਾਂ ਨਹੀਂ ਜੀ, ਬੇਨਤੀ ਕਰਾਂਗੇ।
1: ਹਾਂਜੀ ਚਲੋ ਉਹ ਕਰ ਲਓ ਜੀ।
2: ਹਾਂਜੀ ਆਉਂਦੇ ਯਾਰ ਜੀ?
1: ਹਾਂਜੀ ਬਿਲਕੁਲ ਆਉਣੀ ਆ ਰਿਹਾ ਜੀ।
2: ਕੀ ਆ ਮੈਂ ਕਹਿੰਦਾ ਉਹ ਯਾਰ,
1: ਨਹੀਂ ਨਹੀਂ ਆਉਣੀ ਆ ਰਿਹਾ ਜੀ, ਆਉਣੀ ਯਾਰ, ਮੈਂ ਆਉਣੀ ਯਾਰ ਹੀ ਬੈਠਾ ਜੀ।
2: ਅੱਛਾ ਜੀ, ਠੀਕ ਹੈ ਜੀ। ਕਿਦਾਂ ਨਾ ਜੀ, ਮਤਲਬ ਪ੍ਰੋਗਰਾਮ ਬਹੁਤ ਸੋਹਣੇ ਤਿਆਰ ਕਰਦੇ ਬਲਜੀਤ ਸ਼ਰਮਾ ਜੀ।
1: ਹਾਂਜੀ
2: ਹਾਂਜੀ, ਸਾਰੇ ਪ੍ਰੋਗਰਾਮ ਹੀ ਵਧੀਆ ਹੁੰਦੇ, ਜਿਵੇਂ ਧਾਰਮਿਕ ਪ੍ਰੋਗਰਾਮ ਹੋ ਗਏ ਤੇ ਪਿੰਡਾਂ ਵਾਲੇ ਪ੍ਰੋਗਰਾਮ ਹੋ ਗਏ, ਜਿਵੇਂ ਮਿਸ ਪੂਜਾ ਬਾਰੇ ਸੁਣਾਇਆ, ਪੁਰਾਣੇ ਕਲਾਕਾਰਾਂ ਵਾਲੇ ਸਾਰੇ ਜਿਹੜੇ ਤਿਆਰ ਕਰਦੇ ਨੇ।
1: ਤੁਸੀਂ ਦੇਖ ਲਓ ਜੀ, 8 ਵਜੇ ਆ ਜਾਂਦੇ ਤੇ ਕਈ ਵੀ ਰੋਟੀ ਨਹੀਂ ਖਾਂਦੇ ਉਹ, ਫਿਰ ਅਸੀਂ ਉਹਨਾਂ ਨੂੰ ਕਹਿੰਦੇ ਰੋਟੀ ਤਾਂ ਖਾ ਲਓ, ਉਹ ਕਹਿੰਦੇ ਕੋਈ ਨੀ ਆਹ ਕਰ ਲਾਂ ਉਹ ਕਰ ਲਾਂ, ਮਿਹਨਤ ਬਹੁਤ ਕਰਦੇ ਆ ਉਹ।
0: ਹੁਣ ਵੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ
1: ਮਿਹਨਤਾਂ ਕੀਤੀਆਂ ਜੀ, ਸਾਨੂੰ ਮਾੜਾ ਜਿਹਾ ਪ੍ਰੋਗਰਾਮ ਕਰ ਲੈਣ ਦਿਓ।
2: ਸ਼ਰਮਾ ਜੀ ਬਹੁਤ ਸੋਹਣੇ ਪ੍ਰੋਗਰਾਮ ਤਿਆਰ ਕਰਦੇ ਸਾਰੇ ਜੀ।
1: ਹਾਂਜੀ ਹਾਂਜੀ ਹਾਂਜੀ,
2: ਤੂੰ ਜੱਡ ਆ ਨਾ ਜੀ।
1: ਹਾਂਜੀ,
2: ਤੇ ਬਾਕੀ ਜਿਹੜੇ ਨੌਸਰ ਭੈਣਾਂ ਨੇ, ਵੀਰ ਨੇ, ਸਾਰੇ ਬਹੁਤ ਮਿਹਨਤ ਕਰਦੇ। ਕੱਲ ਨਾ ਮੇਰਾ ਫੋਨ ਲੱਗਿਆ ਸੀ, ਪਰਸੋਂ ਮੰਨ ਲੱਗਦਾ ਇਹ ਚਹਿਲੋ ਫਰਮਾਇਸ਼ ਚ,
1: ਫਿਰ ਤੁਸੀਂ ਅੱਜ ਫੇਰ ਲਾ ਲਿਆ, 15 ਦਿਨ ਤਾਂ ਪਾ ਲੈਂਦੇ ਯਾਰ।
2: ਇਹਦਾ ਸਰੋਤਾ ਮੰਚ ਹੈ ਜੀ, ਚਹਿਲੋ ਫਰਮਾਇਸ਼ ਸੀਗਾ।
1: ਚਲੋ ਠੀਕ ਹੈ, ਮੰਨ ਲੈਂਦੇ। ਹਾਂਜੀ
2: ਹਾਂ, ਤੇ ਉਹ ਗੁੜੀਆ ਨੂੰ ਮੈਂ ਕਿਹਾ ਜੀ ਫੋਨ ਨੰਬਰ ਜਿਹੜਾ ਗੀਤ ਕਿਹਾ ਸੀਗਾ, ਉਹਨੇ ਬੇਚਾਰੇ ਨੇ ਇੰਨੀ ਮਿਹਨਤ ਕਰਕੇ ਭਾਲਿਆ, ਰਾਮਨ ਸੀਗੀ ਗੁੜੀਆ।
1: ਅੱਛਾ ਜੀ, ਅੱਛਾ ਜੀ, ਮਿਹਨਤ ਕਰਦੇ ਜੀ, ਸਾਰੇ ਭਾਲਦੇ ਆ, ਕਈ ਵਾਰੀ ਵਕਤ ਨਹੀਂ ਥੋੜਾ ਹੁੰਦਾ ਜਾਂ ਨਹੀਂ ਥਿਉਂਦਾ ਹੁੰਦਾ, ਹੋ ਜਾਂਦਾ ਕਿਤੇ ਕਿਤੇ।
2: ਹਾਂਜੀ, ਮੈਂ ਤਾਂ ਇਹ ਕਹਿੰਦਾ ਸੀਗਾ ਜੀ, ਜਿਹੜਾ ਮੰਨਦਾ ਹੈਲੋ ਫਰਮੇਸ਼ ਪ੍ਰੋਗਰਾਮ ਆਉਂਦਾ ਨਾ,
1: ਹਾਂਜੀ,
2: ਉਹ ਇੱਕ ਦਿਨ ਵਿਚਾਰੀਆਂ ਬੀਬੀਆਂ ਵਾਸਤੇ ਕਰ ਦਿਓ, ਇਹਨਾਂ ਦੇ ਫੋਨ ਬਹੁਤ ਘੱਟ ਲੱਗਦੇ, ਇੱਕ ਦਿਨ ਵੀਰਾਂ ਵਾਸਤੇ, ਇੱਕ ਦਿਨ ਸਪੈਸ਼ਲ ਬੀਬੀਆਂ ਵਾਸਤੇ ਕਰ ਦਿਓ, ਵੀਰਾਂ ਨੂੰ ਕਹਿੰਦੇ ਤੁਸੀਂ ਲਾਉਣੇ ਹੀ ਨਹੀਂ ਹੁੰਦੇ।
1: ਉਹ ਜਿੰਨਾ ਮਰਜ਼ੀ ਕਹਿ ਲਓ ਵੀਰਾਂ ਨੂੰ, ਵੀਰ ਬੀਬੀਆਂ ਬਣ ਕੇ ਫੋਨ ਕਰ ਲੈਂਦੇ ਆ, ਫਿਰ ਕੀ ਕਰਾਂਗੇ ਆਪਾਂ।
0: ਨਹੀਂ ਇੱਥੇ ਬਾਈ ਜੀ ਮੈਂ ਇੱਕ ਗੱਲ ਐਡ ਕਰਦੀ ਹਾਂ ਕਿ ਘਰ ਪਰਿਵਾਰ ਸਿਰਫ ਬੀਬੀਆਂ ਵਾਸਤੇ ਕੀਤਾ, ਤਾਂ ਵੀ ਸਾਰਿਆਂ ਦੇ ਸਰੋਤਾ ਮੰਚ ਚ ਆਉਂਦਾ ਕੀ ਗੱਲ ਆ, ਘਰ ਪਰਿਵਾਰ ਚ ਬੰਦੇ ਸ਼ਾਮਿਲ ਕਿਉਂ ਨੀ ਹੋ ਸਕਦੇ, ਤਾਂ ਜੇ
1: ਕਿਹੜੀ ਸਬਜ਼ੀ ਬਣਾਈ, ਕਿੰਨਾ ਲੂਣ ਪਾਇਆ, ਕਿੰਨਾ ਮਿਰਚ, ਫੇਰ ਤਾਂ ਹੱਕ ਹੈਗਾ।
2: ਨਹੀਂ
1: ਤੁਹਾਡੀ ਸਲਾਹ ਸਹੀ, ਆਪਾਂ ਹੁਣ ਕਰਾਂਗੇ।
2: ਹਾਂਜੀ
1: ਠੀਕ ਹੈ ਜੀ, ਹੋਰ ਕੋਈ ਗੱਲਬਾਤ ਜੀ?
2: ਠੀਕ ਹੈ ਜੀ, ਬਸ।

0: ਠੀਕ ਹੈ ਜੀ, ਮਿਹਰਬਾਨੀ ਜੀ, ਫੋਨ ਕਰ, ਬਹੁਤ ਬਹੁਤ ਧੰਨਵਾਦ,
1: ਮਿਹਨਤ ਕਰਦੇ ਹੋ ਜੀ, ਹਾਂਜੀ ਬਹੁਤ ਬਹੁਤ ਸ਼ੁਕਰੀਆ,
2: ਥੈਂਕ ਯੂ ਜੀ ਜੀ। ਤੇ ਅਗਲਾ ਖਤ ਪਿੰਡ ਕੋਸ਼ਮੀਰ ਤੋਂ, ਜਥੇਦਾਰ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਸੁਖਦੀਪ ਸਿੰਘ ਗਿੱਲ, ਹਰਭਜਨ ਸਿੰਘ ਭੱਟੀ, ਸੋਤਾ ਮੰਚ ਦੀ ਟੀਮ ਨੂੰ ਕਹਿੰਦੇ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ
2: ਜੀ। ਤੇ ਇਹ ਕਹਿੰਦੇ ਨੇ ਕਿ ਲੰਘ ਚੁੱਕੇ ਮੰਗਲਵਾਰ ਨੂੰ ਸਰੋਤਾ ਮੰਚ ਤਿੱਕੜੀ ਨੇ ਪੇਸ਼ ਕੀਤਾ ਦਾ ਬੈਸਟ ਪ੍ਰੋਗਰਾਮ ਪੇਸ਼ ਕੀਤਾ। ਕਹਿੰਦੇ ਜੀ ਸ਼ਰਮਾ ਜੀ ਸਾਡੇ ਪੂਜਨ ਯੋਗ ਮਹਾਨ ਹਸਤੀ ਹਨ, ਸ਼ਨੀਵਾਰ ਹਰ ਅਕਾਲ ਉਸਤਤ ਉਹਨਾਂ ਨੇ ਜਿਹੜਾ ਪੇਸ਼ ਕੀਤਾ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਪੇਸ਼ ਕੀਤਾ, ਉਹਨਾਂ ਨੂੰ ਚੰਗਾ ਲੱਗਾ। ਫਿਰ ਉਹਨਾਂ ਨੇ ਕਿਹਾ ਜੀ ਪੰਜਾਬੀ ਗੀਤਾਂ ਦੀ ਗਾਇਕਾ ਮਿਸ ਪੂਜਾ ਦੀ ਗਾਇਕੀ ਤੇ ਜੀਵਨ ਬਾਰੇ ਬਾ ਕਮਾਲ ਪ੍ਰੋਗਰਾਮ ਪੇਸ਼ ਕੀਤਾ। ਅੱਜ ਬੀਬਾ ਸੁਖਦੀਪ ਨੇ ਅੰਮ੍ਰਿਤ ਵੇਲਾ ਰਾਖੇ ਸਰਹੱਦਾਂ ਦੇ ਗੀਤ ਪਟਾਰਾ ਸਿਰਾ ਹੀ ਸੀ ਕਹਿੰਦੇ ਪ੍ਰੋਗਰਾਮ। ਬੜੀ ਖੁਸ਼ੀ ਦੀ ਗੱਲ ਹੈ ਕਹਿੰਦੇ ਜੀ ਸਤਪਾਲ ਜੀ ਛੁੱਲੀਆਂ ਚ ਆ ਰਹੇ ਨੇ, ਕਹਿੰਦੇ ਸ਼ਾਇਦ ਭੂਰੇ ਦੇ ਰੋਲ ਨੂੰ ਅਲਵਿਦਾ ਨਾ ਕਹਿਣ ਦੇਣ, ਵਧੀਆ ਨੰਬਰਦਾਰ ਦਾ ਰੋਲ ਤਰਸੇਮ ਸਿੰਘ, ਕੁਲਵਿੰਦਰ ਚਾਨੀ, ਕੁਲਵਿੰਦਰ ਔਲਖ, ਇਹਨਾਂ ਨੂੰ ਇਹ ਖੁੰਡ ਚਰਚਾ ਵਧੀਆ ਲੱਗਦਾ। ਕਹਿੰਦੇ ਜੀ ਜਾਣਕਾਰੀ ਇਹਦੇ ਚ ਬਹੁਤ ਵਧੀਆ ਹੁੰਦੀ ਹੈ। ਕਿਰਨਪਾਲ ਤੇ ਦੀਪਾ ਛਾਬੜਾ ਨੇ ਦੁਪਹਿਰ ਦੇ ਪ੍ਰੋਗਰਾਮ ਵਧੀਆ ਪੇਸ਼ ਕਰਦੇ ਨੇ। ਲੰਘ ਚੁੱਕੇ ਮੰਗਲਵਾਰ ਸ਼ਾਮ ਸੁਹਾਨੀ ਪੰਜ ਪਾਣੀਆਂ ਦੇ ਗੀਤ ਸਚਦੇਵਾ ਜੀ ਨੇ ਚਾਰ ਚੰਨ ਲਗਾ ਦਿੱਤੇ। ਵੀਰਵਾਰ ਸ਼ਾਮ ਸੁਹਾਨੀ ਪੰਜ ਪਾਣੀਆਂ ਦੇ ਗੀਤ ਸੰਦੀਪ ਸ਼ੇਰਗਿੱਲ ਨੇ ਵੀ ਕਹਿੰਦੇ ਜੀ ਵਧੀਆ ਪੇਸ਼ ਕੀਤਾ। ਬੁੱਧਵਾਰ ਬੱਚਿਆਂ ਨਾਲ ਮੰਦਭਾਗੀ ਘਟਨਾਵਾਂ ਬਾਰੇ ਬਾਲ ਵਿਕਾਸ ਅਫਸਰ ਰਵਨੀਤ ਕੌਰ ਨਾਲ ਪੂਰੀ ਜਾਣਕਾਰੀ ਦਿੱਤੀ। ਮੇਜ਼ਬਾਨ ਰਜੌਰਾ ਜੀ ਨੇ ਵਧੀਆ ਸਵਾਲ ਪੁੱਛੇ। ਸੀਮਾ ਕਟਾਰੀਆ, ਰਮਨਦੀਪ, ਅਮਰਜੀਤ, ਵਿਜੇ ਲਕਸ਼ਮੀ, ਦੀਪਕ ਜੀ, ਜਗਤਾਰ ਜੀ, ਖੁਸ਼ਪ੍ਰੀਤ, ਸੁਖਜੀਤ, ਸਤਪਾਲ ਬਰਾੜ, ਮਮਤਾ ਅਰੋੜਾ ਤੇ ਸਾਰਿਆਂ ਨੂੰ ਉਹਨਾਂ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਹੀ ਹੈ। ਕਿਹਾ ਜੀ ਇਹ ਸਾਰਾ ਸਟਾਫ ਗੁਣਾਂ ਦੀ ਗੁਥਲੀ ਹੈ।
3: ਸੁਖਦੀਪ ਦੀ ਤਾਰੀਫ ਹਜੇ ਵਾਰੀ ਆਉਂਦੀ ਹੈ ਜੀ ਤੇ ਅੱਜ ਵੀ ਆਈ ਹੈ ਤੇ ਹੁਣ ਅਸੀਂ ਪਹਿਲਾਂ ਹੀ ਤਿਆਰ ਹੁੰਦੇ ਹਾਂ ਸੁਖਦੀਪ ਦੀ ਤਾਰੀਫ ਸੁਣ ਲਈ, ਔਰ ਵਾਕਈ ਉਹ ਕਾਬਲੇ ਤਾਰੀਫ ਹੈ। ਉਹਦਾ ਜਿਹੜਾ ਕੰਮ ਹੈ ਬਹੁਤ ਮਿਹਨਤ ਕਰਦੀ ਹੈ ਕੁੜੀ ਉਹ, ਤੇ ਕੰਮ ਕਰ ਕਰਕੇ ਨਾ ਸੁੱਕੀ ਪਈ ਹੈ।
2: ਨਹੀਂ ਸੁੱਕੀ ਪਈ ਹੈ, ਮੈਨੂੰ ਇਹ ਲੱਗਦਾ ਕਿ ਜਿਸ ਦਿਨ ਉਹਦੀ ਡਿਊਟੀ ਹੁੰਦੀ ਹੈ ਇੱਕ ਦਿਨ ਪਹਿਲਾਂ ਤਾਂ ਕਾਗਜ਼ ਤੇ ਲਿਸਟ ਬਣਾਉਂਦੀ ਹੋਏਗੀ ਕਿ ਕੱਲ ਦਾ ਗੀਤ ਪਟਾਰਾ ਮੈਂ ਦੂਜੇ ਗੀਤ ਪਟਾਰੇ ਨਾਲੋਂ ਡਿਫਰੈਂਟ ਕਿਵੇਂ ਕਰਨਾ ਤੇ ਕਿਹੜੇ ਕਿਹੜੇ ਅਲੱਗ ਤਰ੍ਹਾਂ ਦੇ ਗੀਤ ਚਲਾਣੇ ਆ ਜਿਹੜੇ ਸਰੋਤਿਆਂ ਨੂੰ ਪਸੰਦ ਆ।
3: ਉਹਨੂੰ ਪੁੱਛਿਆ ਸੀ ਵੀ ਤੇਰੀ ਸਿਹਤ ਦਾ ਰਾਜ ਕੀ ਹੈ, ਉਹ ਕਹਿੰਦੀ ਮੈਨੂੰ ਖੇਚਲ ਬਹੁਤ ਹੈ ਤੇ ਖੇਚਲ ਦੇਖੋ ਹਨਾ ਉਮਰ ਵੀ ਹੈ, ਚਲੋ ਕਰਨੀ ਵੀ ਚਾਹੀਦੀ ਹੈ, ਉਹਦੇ ਨਾਲ ਸਰੀਰ ਵੀ ਬਣਦਾ। ਤੇ ਜਿਹੜੀ ਇਹਨਾਂ ਨੇ ਭੂਰੇ ਬਾਰੇ ਗੱਲ ਕੀਤੀ ਹੈ, ਦੇਖੋ ਜੀ ਭੂਰਾ ਜਿਹਨੂੰ ਸਤਪਾਲ ਬਰਾੜ ਕਹਿੰਦੇ ਆ ਲੋਕ ਹਨਾ, ਤੇ ਸਤਪਾਲ ਬਰਾੜ ਇੱਕ ਸਟਿੱਪਣੀ ਹੈ, ਉਸ ਟਿੱਪਣੀ ਨੂੰ ਕਿਤੇ ਵੀ ਵਰਤਿਆ ਜਾ ਸਕਦਾ, ਇਸ ਕਰਕੇ ਜੋ ਆਦੇਸ਼ ਹੋਣਗੇ ਜੀ ਆਪਾਂ ਤਾਂ ਉੱਥੇ ਫਿੱਟ ਹੋ ਜਾਵਾਂਗੇ।
2: ਜਾਂ ਮੈਂ ਕਹਿ ਸਕਦੀ ਹਾਂ ਕਿ ਤੁਸੀਂ ਸਟਿੱਪਣੀ ਕਹਿੰਦੇ ਹੋ, ਮੈਂ ਕਹਿੰਦੀ ਹਾਂ ਜੀ ਆਲ ਰਾਊਂਡਰ ਹੈ, ਜਿੱਥੇ ਮਰਜ਼ੀ ਫਿੱਟ ਕਰ ਦੋ ਉਸੇ ਰੋਲ ਚੋਂ ਢਲ ਜਾਂਦੇ ਨੇ
3: ਉਹ, ਮਤਲਬ ਐਂ ਕਹਿ ਲਓ। ਚਲੋ ਸਟਿੱਪਣੀ ਵੀ ਬਹੁਤ ਕੀਮਤੀ ਹੁੰਦੀ ਹੈ, ਸਟਿੱਪਣੀ ਹਰੇਕ ਟਾਇਰ ਚ ਫਿੱਟ ਹੁੰਦੀ ਹੈ ਤਾਂ ਹੀ ਸਟਿੱਪਣੀ ਹੁੰਦੀ ਹੈ। ਤੇ ਸ਼ਰਮਾ ਜੀ ਜਿੱਥੇ ਆਦੇਸ਼ ਕਰਨਗੇ, ਹਾਲੇ ਫਿਲਹਾਲ ਤਾਂ ਮੈਨੂੰ ਲੱਗਦਾ ਛੁਰਲੀਆਂ ਚ ਅਸੀਂ ਕੋਈ ਐਪੀਸੋਡ ਨਹੀਂ ਤਿਆਰ ਕੀਤਾ, ਅੱਗੇ ਚੱਲ ਕੇ ਅਗਰ ਸਟਿੱਪਣੀ ਨੂੰ ਛੁਰਲੀਆਂ ਚ ਫਿੱਟ ਹੋਣ ਦੀ ਲੋੜ ਪਈ ਤਾਂ ਫਿੱਟ ਹੋ ਜੂਗੀ, ਪਰ ਭੂਰੇ ਦਾ ਰੋਲ ਨਹੀਂ ਛੱਡਦੀ
2: ਜੀ। ਕਿਆ ਬਾਤ ਹੈ। ਤੇ ਨਾਲ ਹੀ 0164-242-3131 ਹੋਇਆ ਡਾਇਲ।
3: ਹੈਲੋ,
4: ਹੈਲੋ,
3: ਸਤਿ ਸ੍ਰੀ ਅਕਾਲ ਜੀ,
4: ਦਰਸ਼ਨ ਸਿੰਘ ਖਾਲਸਾ ਜੀ, ਉਲਾਗੁੱਠੀ ਤੋਂ ਜੀ।
3: ਦਰਸ਼ਨ ਸਿੰਘ ਖਾਲਸਾ ਜੀ, ਚਿੱਠੀ ਪਾਈ ਹੈ?
4: ਚਿੱਠੀ ਨਹੀਂ ਪਾਈ ਜੀ,
3: ਸਰੋਤੇ ਪਿਆਰ ਦਿੰਦੇ ਜੀ, ਸਾਡਾ ਹੌਸਲਾ ਬਣਦਾ ਤੇ ਪ੍ਰੋਗਰਾਮ ਹੋਰ ਸੋਹਣੇ ਬਣ ਜਾਂਦੇ। ਹਾਂਜੀ,
4: ਬਹੁਤ ਵਧੀਆ ਚੱਲਦੇ ਜੀ, ਸਾਰੇ ਪ੍ਰੋਗਰਾਮ ਤੇ ਸੁਣਦੇ ਆ ਜੀ
3: ਜੀ।
4: ਤੇ ਇੱਕ ਕਲਾਸ ਹੋਲਡਰ ਜੀ ਨਾਲ ਲੈ ਲਿਆ ਜੀ,
3: ਉਹ ਯਾਰ ਲੈ ਲਓ ਫਟਾਫਟ,
4: ਹਰ ਜਾ ਕੇ ਲਓ ਜੀ, ਬਚਿੱਤਰ ਮਿਸਤਰੀ ਜੀ।
3: ਠੀਕ ਹੈ ਜੀ,
4: ਧੰਨਵਾਦ। ਤੇ ਸਾਹਾਲੀ ਤੇ ਪੰਜ ਪੰਜ ਵਾਲਿਆਂ ਦੇ ਗੀਤ ਹੱਥ ਨਾਲੇ ਉਹ ਵੀ ਸੁਣਦੇ ਆ ਜੀ।
3: ਬਸ ਇਸੇ ਕੰਮ ਵਾਸਤੇ ਫੋਨ ਕਰਦੇ ਹਾਂ ਯਾਰ, ਮਾੜਾ ਮੋਟਾ ਕੋਈ ਦੱਸ ਵੀ ਦਿਆ ਕਰੋ, ਸਲਾਹ ਮਸ਼ਵਰਾ ਵੀ ਦਿਆ ਕਰੋ।
4: ਸਲਾਹ ਮਸ਼ਵਰਾ ਤਾਂ ਲਾਏ ਜੀ, ਫਿਰ ਕੋਈ
3: ਠੀਕ ਹੈ ਜੀ, ਠੀਕ ਹੈ, ਮਿਹਰਬਾਨੀ ਜੀ ਫੋਨ ਕਰ ਲਈ ਪ੍ਰੋਗਰਾਮ।
4: ਧੰਨਵਾਦ
3: ਜੀ, ਧੰਨਵਾਦ
2: ਜੀ। ਜਦੋਂ ਕੋਈ ਸਰੋਤੇ ਸਲਾਹ ਦਿੰਦੇ ਆ ਨਾ ਤਾਂ ਉਹ ਬਹੁਤ ਵਧੀਆ ਲੱਗਦਾ। ਇਹ ਜ਼ਰੂਰੀ ਨਹੀਂ ਕਿ ਉਹਨਾਂ ਦੀ ਹਰ ਗੱਲ ਮੰਨੀ ਵੀ ਜਾਵੇ, ਪਰ ਇਹ ਜ਼ਰੂਰੀ ਵੀ ਨਹੀਂ ਹੈ ਕਿ ਉਹਨਾਂ ਦੀ ਹਰ ਗੱਲ ਖਾਰਜ ਹੋ ਜਾਵੇ। ਤਾਂ ਇਹ ਹੈ ਕਿ ਸਲਾਹ ਜ਼ਰੂਰ ਦਿਆ ਕਰੋ, ਤੇ ਪਿਛਲੇ ਹਫ਼ਤੇ ਉਹਨਾਂ ਨੇ ਕਿਹੜਾ ਪ੍ਰੋਗਰਾਮ ਸੁਣਿਆ ਉਹ ਜ਼ਰੂਰ ਦੱਸਿਆ ਕਰੋ ਕਿ ਉਹਨਾਂ ਨੇ ਆਹ ਪ੍ਰੋਗਰਾਮ ਸੁਣਿਆ ਤੇ ਉਹਨਾਂ ਨੂੰ ਇਸ ਕਰਕੇ ਇਹ ਚੰਗਾ ਲੱਗਾ।
3: ਦੇਖੋ ਜੀ, ਪਰਿਵਾਰ ਪਰਿਵਾਰ ਹੁੰਦਾ, ਜ਼ਿਲ੍ਹਾ ਜ਼ਿਲ੍ਹਾ ਹੁੰਦਾ, ਦੇਸ਼ ਦੇਸ਼ ਹੁੰਦਾ, ਤਾਂ ਲੱਖਾਂ ਦਿਮਾਗ ਜਦੋਂ ਸਾਡੇ ਨਾਲ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਨੇ ਤੇ ਉਹਦੇ ਚੋਂ ਕੋਈ ਨਾ ਕੋਈ ਕਮੀ ਪੇਸ਼ੀ ਭਾਲਦੇ ਨੇ, ਤਾਂ ਲੱਖਾਂ ਦਿਮਾਗ ਲੱਖਾਂ ਹੀ ਹੁੰਦੇ ਨੇ, ਉਹਨਾਂ ਨੂੰ ਸਲਾਮ ਹੈ, ਔਰ ਹਮੇਸ਼ਾ ਅਸੀਂ ਤਿਆਰ ਰਹਿੰਦੇ ਹਾਂ ਤੁਹਾਡੀਆਂ ਜਿਹੜੀਆਂ ਸਲਾਹਾਂ ਸੁਣਨ ਵਾਸਤੇ
2: ਜੀ। ਮੈਨੂੰ ਇੱਕ ਸ਼ੇਅਰ ਯਾਦ ਆ ਗਿਆ, ਜ਼ਰੂਰੀ ਤਾਂ ਨਹੀਂ ਕਿ ਤੂੰ ਮੇਰੀ ਸਾਰੀ ਬਾਤ ਮਾਨੋ, ਇਸ ਉੱਤੇ ਕਹਿ ਸਕਦੇ ਆ ਕਿ ਜ਼ਰੂਰੀ ਨਹੀਂ ਕਿ ਸਾਰੀਆਂ ਗੱਲਾਂ ਹੀ ਮੰਨੀਆਂ ਜਾਣ। ਦਹਿਲੀਜ਼ ਪੇ ਤੇਰੀ ਰੱਖਦੀ ਹੈ ਅਰਜੀ, ਆਗੇ ਤੁਮ ਜਾਨੋ।
3: ਹਾਂ, ਦਹਿਲੀਜ਼ ਤੇ ਅਰਜੀ ਨਹੀਂ ਜੀ, ਸਾਡੇ ਦਿਲਾਂ ਤੇ ਆਉਂਦੀ।

0: ਹਾਂ ਇਹ ਸ਼ੇਅਰ ਸੀ। ਬਾਕੀ ਹੈ ਕਿ ਸਰੋਤਿਆਂ ਦੀ ਜਿਹੜੀ ਅਰਜ਼ੀ ਰਿਕੁਐਸਟ ਸ਼ਿਕਵਾ ਸ਼ਿਕਾਇਤ ਉਹ ਸਾਡੇ ਦਿਲ ਤੇ ਆਉਂਦੀ ਹੈ, ਦਿਮਾਗ ਤੇ ਆਉਂਦੀ ਹੈ ਤੇ ਦਹਿਲੀਜ਼ ਤੇ ਨਹੀਂ ਆਉਂਦੀ।
1: ਹਾਂ ਸਾਨੂੰ ਦੇਖੋ ਜੀ ਮੁਫਤ ਦੇ ਸਲਾਹਕਾਰ ਮਿਲੇ, ਹੋਰ ਸਾਨੂੰ ਕੀ ਚਾਹੀਦਾ।
0: ਬਿਲਕੁਲ, ਤੇ ਖਤ ਹੈ ਜੀ ਪਿੰਡ ਬੁਰਜ ਮਾਨਸਾ ਤੋਂ ਨੇੜੇ ਮੌੜ ਮੰਡੀ ਤੋਂ ਰਾਮ ਸਿੰਘ ਤੱਗੜ, ਬਿੰਦਰ ਕੌਰ ਤੱਗੜ, ਕਮਲਪ੍ਰੀਤ ਤੱਗੜ, ਤਿੱਤਰ ਕੈਂਤ ਮੰਡੀ ਕਲਾ ਤੋਂ ਗੁਰਜੀਤ, ਨੰਬਰਦਾਰ ਮਾਨਸਾ ਕਲਾ ਤੋਂ ਕਾਕੂ ਜੱਸਲ, ਸ਼ੇਖਪੁਰਾ ਤੋਂ ਮਲਕੀਤ, ਮਾਨਸਾ ਕਲਾ ਤੋਂ ਮੰਗੂ, ਰਾਜਸਥਾਨੀ ਮੌੜ ਮੰਡੀ ਤੋਂ। ਹਾਂਜੀ ਗੱਲ ਕਰੀਏ ਪ੍ਰੋਗਰਾਮਾਂ ਦੀ, ਟੌਪ ਤੇ ਚੱਲ ਰਹੇ ਨੇ, ਚੱਲਣ ਵੀ ਕਿਉਂ ਨਾ, ਸ਼ਰਮਾ ਜੀ ਦੀ ਕਮਾਨ ਜਿਹੜੀ ਹੈ ਉਹਨਾਂ ਨੇ ਸੰਭਾਲੀ ਹੋਈ ਹੈ, ਰਜੌਰਾ ਜੀ ਦੀ ਪੇਸ਼ਕਾਰੀ ਬਾਕਮਾਲ ਹੈ, ਸਤਬਾਲ ਜੀ ਸੋਹਣੀ ਪੇਸ਼ਕਾਰੀ ਪ੍ਰੋਗਰਾਮ ਪੇਸ਼ ਕਰਦੇ ਨੇ। 27 ਮਈ ਨੂੰ ਰਜੌਰਾ ਜੀ ਨੇ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਾਈ ਬੱਚਿਆਂ ਨੂੰ ਗੋਦ ਲੈਣ ਸੰਬੰਧੀ, ਜੋ ਬੱਚੇ ਭੀਖ ਮੰਗਦੇ ਨੇ ਉਹਨਾਂ ਤੇ ਵੀ ਸੋਹਣਾ ਚਾਨਣਾ ਪਾਇਆ, ਧੰਨਵਾਦ। ਸਾਰੇ ਹੀ ਅਨਾਊਂਸਰ ਵੀਰ ਆਪਣੀ ਜਗ੍ਹਾ ਤੇ ਇੱਕ ਦੂਜੇ ਨਾਲੋਂ ਵਧੀਆ ਕੰਮ ਕਰ ਰਹੇ ਨੇ, ਬੀਬੀਆਂ ਸੋਹਣੇ ਤਰੀਕੇ ਨਾਲ ਕੰਮ ਕਰੀਆਂ। ਸ਼ਰਮਾ ਜੀ ਨੇ ਇਹਨੂੰ ਦੀਆਂ ਹੁਣ ਬੋਲੀਆਂ ਸੁਣਨ ਨੂੰ ਨਹੀਂ ਮਿਲਦੀਆਂ, ਕਦੇ ਨਾ ਕਦੇ ਕਹਿੰਦੇ ਜੀ ਸ਼ਰਮਾ ਜੀ ਇੱਕ ਦੋ ਬੋਲੀਆਂ ਪਾ ਦਿਆ ਕਰੋ, ਇਸ ਦੇ ਨਾਲ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਨੇ।
1: ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਪ੍ਰੋਗਰਾਮ ਹੀ ਕੋਈ ਏਦਾਂ ਦਾ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਕਿ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਬੋਲੀਆਂ ਜਾਂ ਬਾਤਾਂ ਤੇ ਹੋਊਗਾ, ਤੇ ਫਿਰ ਆਪਾਂ ਇਹ ਰਾਏ ਕਰਾਂਗੇ ਸਰੋਤਾ ਮੰਚ ਚ ਤਾਂ ਆਪਾਂ ਬੋਲੀਆਂ ਵਾਲਾ ਪ੍ਰੋਗਰਾਮ ਜਿਹੜਾ ਹੈਗਾ,
0: ਜਾਂ ਜਿਵੇਂ ਹਰ ਮਹੀਨੇ ਦਾ ਆਖਰੀ ਕੋਈ ਇਹੋ ਜਿਹਾ ਦਿਨ ਕਿ ਜਿਹਦੇ ਚ ਪਿੰਡਾਂ ਵਾਲੇ ਦੇ ਤਹਿਤ ਸਿਰਫ ਬੋਲੀਆਂ ਹੀ ਹੋਣ, ਹੈ ਨਾ।
1: ਪਿੰਡਾਂ ਵਾਲੇ ਦੇ ਵਿੱਚ ਸਰਮਾ ਜੀ ਨੂੰ ਬੇਨਤੀ ਕਰਾਂਗੇ ਕਿ ਇੱਕ ਬੋਲੀ ਪਾ ਹੀ ਦਿਆ ਕਰੋ,
0: ਕਿਉਂਕਿ
1: ਉਹਨਾਂ ਦੀ ਬੋਲੀ ਦੇ ਬਹੁਤ ਮਰੀਜ਼ ਆ ਲੋਕ।
0: ਬਿਲਕੁਲ,
1: ਸਰਮਾ ਜੀ ਨੂੰ ਦੇਖਣ ਸਾਰ ਹੀ ਮਤਲਬ ਬੋਲੀ ਯਾਦ ਆ ਜਾਂਦੀ ਲੋਕਾਂ ਦੇ, ਹੈ ਨਾ।
0: ਸਹੀ ਗੱਲ ਹੈ ਜੀ।
1: ਹੋਰ ਇਹਨਾਂ ਨੇ ਕੀ ਲਿਖਿਆ ਸੀ?
0: ਉਸ ਤੋਂ ਬਾਅਦ ਇਹਨਾਂ ਨੇ ਬੋਲੀਆਂ ਦੀ ਰਿਕੁਐਸਟ ਕੀਤੀ, ਬਾਕੀ ਵੀਰ ਭੈਣਾਂ ਦੀ ਤਾਰੀਫ ਕੀਤੀ।
1: ਹਾਂ, ਮਨਦੀਪ ਰਜੌਰਾ ਜੀ ਬਾਰੇ ਇਹਨਾਂ ਨੇ ਕਿਹਾ, ਦੇਖੋ ਜੀ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਬਲਜੀਤ ਸ਼ਰਮਾ ਜੀ ਸਾਡੇ ਇੰਜਨ ਨੇ, ਤੇ ਆਪਾਂ ਕਹਿ ਸਕਦੇ ਹਾਂ ਰਜੌਰਾ ਸਾਹਿਬ ਸਾਡੇ ਜਿਹੜੇ ਪਿੱਛੇ ਗਾਰਡ ਨੀ ਹੁੰਦਾ ਡੱਬਾ, ਉਹ ਹਰੀ ਝੰਡੀ ਦਿੰਦਾ ਹੈ, ਗੱਡੀ ਚੱਲਦੀ ਹੈ,
0: ਗੱਡੀ ਰੁਕਦੀ
1: ਹੈ ਨਾ, ਇਹ ਇੰਜਨ ਤੇ ਗਾਰਡ ਦਾ
0: ਜਿਹੜਾ ਇਹਨਾਂ ਤੋਂ ਬਿਨਾਂ,
1: ਦੋਨਾਂ ਤੋਂ ਬਿਨਾਂ ਵਿਚਾਲੇ ਡੱਬੇ ਨਾ ਜਿਹੜੇ ਉਹ ਵਿਚਾਲੇ ਨੇ।
0: ਹਾਂ ਜੀ ਬਿਲਕੁਲ, ਕਿਆ ਐਗਜ਼ਾਮਪਲ ਦਿੱਤੀ ਹੈ, ਬਹੁਤ ਵਧੀਆ। ਤੇ ਕਿਰਪਾਲ ਜੀ ਕਹਿ ਰਹੇ ਨੇ ਇੱਕ ਫੋਨ ਕਾਲ।
1: ਹੈਲੋ, ਹਾਂਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ।
1: ਫੋਨ ਬੰਦ ਪਿੱਛੋਂ ਬੰਦ ਕਰੋ ਜੀ, ਰੇਡੀਓ
2: ਨਾ ਜੂਰ ਹੋ ਜਾਣਾ, ਕੋਲੇ ਖੜਾ ਸੀਗਾ ਜੀ।
1: ਹਾਂਜੀ ਹੁਕਮ ਕਰੋ ਜੀ, ਕੀ ਬੇਨਤੀ ਹੈ?
2: ਹੁਕਮ, ਮੈਂ ਬਲਵਿੰਦਰ ਸਿੰਘ ਬੋਲਦਾ ਪਿੰਡ ਮੰਡੀ ਤੋਂ ਜੀ।
1: ਹਾਂਜੀ ਹਾਂਜੀ ਬੋਲੋ
2: ਸਰ ਜੀ। ਮੈਂ ਐਂ ਕਹਣਾ ਜੀ, ਚਰਚਾ ਵਿੱਚ ਉਹ ਝੰਡਾ ਕਿਉਂ ਨਹੀਂ ਆਉਂਦਾ ਜੀ, ਉਹ ਤੋਂ ਬਿਨਾਂ ਫਿੱਕਾ ਫਿੱਕਾ ਜਿਹਾ ਪ੍ਰੋਗਰਾਮ ਲੱਗਦਾ।
1: ਉਹ ਝੰਡਾ ਜੀ ਹੁਣ ਥੋੜਾ ਜਿਹਾ ਮਤਲਬ ਹੈ ਨੀ ਗੇ ਇਸ ਵਾਰ, ਜਿਹੜੇ ਹੈਗਾ ਸਾਡੇ ਜਿਹੜੇ ਪੈਨਲ ਦੇ ਵਿੱਚ ਰੇਡੀਓ ਦੇ ਜਿਹੜੇ ਅਨਾਊਂਸਰ ਪੈਨਲ ਨੇ ਨਾ, ਉਹਦੇ ਵਿੱਚ ਹੈ ਨੀ ਗੇ ਜੀ ਹੁਣ ਉਹ।
2: ਠੀਕ ਹੈ। ਇੱਕ ਜੀ ਸਰ, ਸਰੋਤੇ ਨਾ ਸਾਰੀਆਂ ਕੁੜੀਆਂ ਦੀ ਫਰਮਾ ਉਹ ਕਰੀ ਜਾਂਦੀ ਆ, ਸ਼ਿਫਤਾਂ ਕਰੀ ਜਾਂਦੇ, ਨਾਚ ਦੀ ਕੋਈ ਨੀ ਕਰਦਾ, ਹਨਾ
1: ਪੇਸ਼ ਕਰਦੇ ਆ, ਤੇ ਜ਼ਾਇਕਾ ਉਹਨਾਂ ਦਾ ਵਧੀਆ ਹੁੰਦਾ, ਤੇ ਥੋੜਾ ਜਿਹਾ ਨਾ ਸਰੋਤਿਆਂ ਨਾਲ ਉਹ ਥੋੜਾ ਜਿਹਾ ਫੋਨ ਤੇ ਮਤਲਬ ਸੁਰ ਦੂਜੇ ਵੀ ਰੱਖ ਲੈਂਦੇ ਜਿਹੜੇ ਸਰੋਤੇ ਤੰਗ ਕਰਦੇ ਆ, ਤੇ ਤੁਹਾਨੂੰ ਪਤਾ ਫਿਰ ਆਪਣੇ ਸਰੋਤੇ ਤਾਂ ਹੋਇਆ ਵੀ ਯਾਰ, ਇਹਨੇ ਤਾਂ ਮੇਰਾ ਖਤ ਨੀ ਪੜਨਾ, ਇਹਨੇ ਤਾਂ ਮੇਰੀ ਚਿੱਠੀ ਨੀ ਪੜਨੀ, ਛੱਡੋ ਪਰ ਇਹਦਾ ਨਾ ਕਿਹਾ।
2: ਸਰ ਜੀ ਇੱਕ ਮਾਂ ਚਿੱਠੀ ਪਾਈ ਸੀ, ਮੇਰੀ ਚਿੱਠੀ ਪਹੁੰਚੀ ਨੀ ਜੀ, ਬਾਅਦ ਵਿੱਚ ਹੋ ਗਈ।
1: ਪਹੁੰਚੀ ਨੀ, ਫਿਰ ਡਾਕੀਏ ਨੂੰ ਪੁੱਛੋ,
2: ਪਤਾ ਨੀ ਜੀ।
1: ਹਾਂ ਡਾਕੀਏ ਨੂੰ ਪੁੱਛਿਆ ਕਰੋ,
2: ਫਿਰ ਪਾਉਂਗਾ।
1: ਹਾਂ ਕੋਈ ਨੀ, ਤੁਸੀਂ ਵਟਸਐਪ ਤੇ ਮੈਸੇਜ ਪਾ ਦਿਆ ਕਰੋ।
2: ਠੀਕ ਹੈ ਜੀ, ਐਸਾ ਮੈਂ ਨੇੜੀ ਸੁਣ।
1: ਠੀਕ ਹੈ ਜੀ, ਮਿਹਰਬਾਨੀ ਜੀ ਫੋਨ ਕਰਨ ਲਈ
0: ਜੀ,
1: ਧੰਨਵਾਦ।
0: ਸਮਾਂ ਹੋ ਗਿਆ ਜੀ 12:25 ਦਾ, ਤੇ ਅਗਲਾ ਜਿਹੜਾ ਖਤ ਹੈ ਜੀ ਵਟਸਐਪ ਰਾਹੀਂ ਸ਼ਾਮਿਲ ਹੋਇਆ ਹੈ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਜਿਹੜਾ ਕਿ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਬਾਰੇ ਸੀ, ਬਹੁਤ ਵਧੀਆ ਲੱਗਾ। ਮਿਸ ਪੂਜਾ ਆਪਣੇ ਸਮੇਂ ਦੇ ਬਹੁਤ ਮਕਬੂਲ ਗਾਇਕਾ ਰਹੇ ਨੇ ਤੇ ਹੈਗੇ ਨੇ। ਅੱਜ ਸੱਜਰੀ ਸਵੇਰ ਪ੍ਰੋਗਰਾਮ ਵਿਚ ਰਾਖੇ ਸਰਹੱਦਾਂ ਦੇ ਸੁਖਦੀਪ ਕੌਰ ਨੇ ਵਧੀਆ ਪੇਸ਼ ਕੀਤਾ। ਉਸ ਤੋਂ ਬਾਅਦ ਗੀਤ ਪਟਾਰਾ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ, ਵੱਖ ਵੱਖ ਤਰ੍ਹਾਂ ਦੇ ਪੁਰਾਣੇ ਗੀਤ ਲਗਾਏ, ਚਾਰ ਚੰਨ ਲੱਗ ਗਏ। ਸ਼ਾਮ ਸੁਹਾਨੀ ਵਿੱਚ ਸਰੋਤੇ ਦਾ ਨਾਂ ਪਤਾ ਤੇ ਗੀਤ ਪੁੱਛ ਕੇ ਨਾਲ ਦੀ ਨਾਲ ਗੀਤ ਸੁਣਾ ਦਿਆ ਕਰੋ। ਕਹਿੰਦੇ ਕਈ ਵਾਰੀ ਐਂਕਰ ਜਿਹੜੇ ਆ ਨਾ, ਉਹ ਸਰੋਤੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹਿੰਦੇ ਨੇ, ਪ੍ਰੋਗਰਾਮਾਂ 'ਚ ਪੀਂਘ ਹੀ ਪਾ ਕੇ ਬਹਿ ਜਾਂਦੇ ਨੇ, ਸਮਾਂ ਖਰਾਬ ਹੋ ਜਾਂਦਾ। ਤੇ ਬਾਕੀ ਕਹਿੰਦੇ ਜੀ ਪ੍ਰੋਗਰਾਮ ਠੀਕ ਚੱਲ ਰਹੇ ਨੇ। ਸੁਖਪਾਲ ਸਿੰਘ, ਨੈਸ਼ਨਲ ਕਲੋਨੀ।
1: ਠੀਕ ਹੈ ਜੀ, ਤੁਹਾਡੀ ਸਲਾਹ ਜਿਹੜੀ ਸਿਰ ਮੱਥੇ ਤੇ, ਅਸੀਂ ਸ਼ਾਮ ਸੁਹਾਨੀ ਵਾਲੇ ਜਿਹੜੇ ਅਨਾਊਂਸਰ ਆ ਉਹਨਾਂ ਨੂੰ ਇਹ ਤੁਹਾਡੀ ਜਿਹੜੀ ਰਾਏ ਆ ਜ਼ਰੂਰ ਪਹੁੰਚਾਵਾਂਗੇ
0: ਜੀ। ਤੇ ਕਿਰਨਪਾਲ ਜੀ ਕਹਿ ਰਹੇ ਨੇ ਕਿ ਸ਼ਾਇਦ ਕੋਸ਼ਿਸ਼ ਕਰ ਰਹੇ ਨੇ ਜੀ,
1: ਫੋਨ ਦੀ ਛਾਣਬੀਨ ਕਰ ਰਹੇ ਨੇ
0: ਜੀ। ਬਿਲਕੁਲ, ਤੇ ਉਨੀ ਦੇਰ ਇੱਕ ਖਤ ਲੈਣੀ ਆ ਜੱਗਾ ਸਿੰਘ ਰਾਮਾ ਮੰਡੀ ਤੋਂ, ਤਨਵੀਰ, ਗੁਰਵੀਰ ਤੇ ਜਸਨੂਰ ਇਹਨਾਂ ਦੇ ਨਾਲ ਨੇ। ਉਸ ਤੋਂ ਬਾਅਦ ਕਿਹਾ ਜੀ ਮੰਗਲਵਾਰ ਨੂੰ ਸ਼ਾਮ 5 ਵਜੇ ਕਿਸਾਨਵਾਨੀ ਪੇਸ਼ ਕੀਤਾ, ਰਜਿੰਦਰ ਮਾਨ ਨੇ ਟਿਕਾ ਟਿਕਾ ਕੇ ਕਹਿੰਦੇ ਜੀ ਸਵਾਲ ਪੁੱਛੇ, ਸਰੋਤੇ ਖੁਸ਼ ਹੋ ਗਏ। ਰਜਿੰਦਰ ਮਾਨ

0: ਦਾ ਉਚਾਰਨ ਸਾਨੂੰ ਵਧੀਆ ਤੇ ਸਾਫ਼ ਲੱਗਦਾ ਹੈ। ਬੁੱਧਵਾਰ ਨੂੰ ਸ਼ਰਮਾ ਜੀ ਨੇ ਮਿਸ ਪੂਜਾ ਦੇ ਬਾਰੇ ਐਪੀਸੋਡ ਜਿਹੜਾ ਪੇਸ਼ ਕੀਤਾ, ਜਿਸ ਵਿੱਚ ਮਿਸ ਪੂਜਾ ਦੇ ਬਾਰੇ ਬੜੇ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਕਦੋਂ ਮਿਸ ਪੂਜਾ ਦਾ ਜਨਮ ਹੋਇਆ, ਕਿੱਥੇ ਹੋਇਆ, ਗਾਉਣ ਦੀ ਤੇ ਉਹਨਾਂ ਦੇ ਗੀਤਾਂ ਦੀ, ਡਿਗਰੀਆਂ ਦੀ, ਸਨਮਾਨਾਂ ਦੀ ਗੱਲ ਕੀਤੀ। ਕਹਿੰਦੇ ਜੀ ਇਹ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਾ, ਕਿਹੜੇ ਸੰਨ ਵਿੱਚ ਕਿਹੜੀ ਰੀਲ ਆਈ, ਕਿਹੜੀ ਰੀਲ ਕਿੰਨੀ ਚੜ੍ਹਾਈ ਕੀਤੀ, ਕਾਫੀ ਵਿਸਥਾਰ ਨਾਲ। ਬਹੁਤ ਲੰਬਾ ਹੈ ਉਹਨਾਂ ਦਾ ਇਹ ਵਾਲਾ ਮਿਸ ਪੂਜਾ ਦਾ ਐਪੀਸੋਡ, ਪਰ ਉਹਨਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ। ਉਸ ਤੋਂ ਬਾਅਦ ਕਹਿੰਦੇ ਅੱਜ ਗੀਤ ਪਟਾਰਾ ਵਿੱਚ ਸੁਖਦੀਪ ਨੇ ਰਚਨਾ ਲਾ ਦਿੱਤੀ, ਉਹਨੇ ਰਚਨਾ ਲਾ ਦਿੱਤੀ, ਕੀ ਚੀਜ਼ ਚੱਕਰ ਹੈ, ਚਾਰ ਚੰਨ ਲਾ ਦਿੱਤੇ ਹੋਣੇ ਆ, ਹਨਾ, ਇਸ ਤਰ੍ਹਾਂ ਵਾਹ ਵਾਹ ਕਰਵਾ ਦਿੱਤੀ, ਧੰਨ ਧੰਨ ਕਰਵਾ ਦਿੱਤੀ। ਪੇਸ਼ਕਾਰੀ ਵਧੀਆ ਸੀ, ਗੀਤਾਂ ਦੀ ਚੋਣ ਵਧੀਆ ਸੀ, ਅੰਦਾਜ਼ ਤੇ ਆਵਾਜ਼ ਬਹੁਤ ਵਧੀਆ ਲੱਗੀ। ਬਾਕੀ ਜੀ ਉਹਨਾਂ ਨੇ ਜਿਹੜੀ ਇੱਕ ਹਰ ਗੱਲ ਹਰ ਵਾਰੀ ਕਹਿੰਦੇ ਉਹ ਪੈਰਾ ਤਾਂ ਇਹਨਾਂ ਨੇ ਲਿਖਣਾ ਹੀ ਹੁੰਦਾ।
1: ਚਲੋ ਪ੍ਰੋਗਰਾਮ ਦੀ ਤਾਰੀਫ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਮਿਸ ਪੂਜਾ ਦਾ ਅਸੀਂ ਜਿਹੜਾ ਹੈਗਾ ਐਪੀਸੋਡ ਕੀਤਾ, ਅੱਗੇ ਵੀ ਮਮਤਾ ਜੀ ਦੱਸ ਦਿਓ ਕਿ ਅੱਗੇ ਆਪਾਂ ਕਿਹੜੇ ਕਿਹੜੇ ਜਿਹੜੇ ਕਲਾਕਾਰਾਂ ਦੀ ਆਪਣੇ ਕੋਲ ਲਿਸਟ ਆ, ਕਿਹੜੇ ਕਿਹੜੇ ਪ੍ਰੋਗਰਾਮ ਤਿਆਰ ਹੋ ਗਿਆ।
0: ਜੀ ਬਿਲਕੁਲ ਬਿਲਕੁਲ, ਜਿਹੜਾ ਹੁਣ ਮਿਸ ਪੂਜਾ ਤੋਂ ਬਾਅਦ ਜਿਹੜਾ ਅੱਜ ਚੱਲੇਗਾ ਉਹ ਮਨਮੋਹਨ ਵਾਰਸ ਦਾ, ਤੇ ਉਸ ਤੋਂ ਬਾਅਦ ਲਗਾਤਾਰ 3 ਤਰੀਕ ਤੋਂ ਲੈ ਕੇ 3 ਜੂਨ, 5 ਜੂਨ, 10 ਜੂਨ ਨੂੰ, ਨਹੀਂ ਜੀ 3 ਜੂਨ ਤੇ 5 ਜੂਨ ਨੂੰ ਸਰਤੂਲ ਸਿਕੰਦਰ ਤੇ ਅਮਰ ਨੂਰੀ ਤੇ, 10 ਤੇ 12 ਨੂੰ ਦਿਲਜੀਤ ਦੋਸਾਂਝ ਤੇ ਆ, ਯਾਨੀ ਕਿ ਕਮਰ ਕੱਸ ਲੈਣ ਸਾਰੇ ਸਰੋਤੇ, ਤੇ ਉਹ ਜਿਨ੍ਹਾਂ ਦੀ ਮੰਗ ਕੀਤੀ ਸੀ ਜਾਂ ਜਿਨ੍ਹਾਂ ਦੀ ਉਹਨਾਂ ਨੇ ਪ੍ਰੋਗਰਾਮ ਸੁਣਨਾ ਚਾਹੁੰਦੇ ਸੀਗੇ ਉਹ ਹੁਣ ਧੜਾ ਧੜ ਇਸ ਤਰ੍ਹਾਂ ਨਾ ਜਿਵੇਂ ਪ੍ਰਿੰਟਿੰਗ ਪ੍ਰੈਸ ਤੇ ਛਪ ਛਪ ਛਪ ਛਪੀ ਜਾ ਰਹੀ ਹੈ।
1: ਇੱਕ ਮੈਂ ਵੀ ਬੇਨਤੀ ਕਰਨਾ ਸਰੋਤਿਆਂ ਨੂੰ ਵੀ ਹੁਣ ਰਿਪੀਟ ਵਾਲੀ ਨਾ ਥੋੜੀ ਜੀ ਗੱਲ ਤੇ ਰੋਕ ਲਾ ਲਿਓ, ਹੁਣ ਸਾਲ ਬਾਅਦ ਹੀ ਦੇਖਾਂਗੇ ਰਿਪੀਟ। ਤਾਂ ਹੁਣ ਤਾਂ ਅਸੀਂ ਮਤਲਬ ਸ਼ਰਮਾ ਜੀ ਨੇ ਤੇ ਕਮਰ ਕਸੇ ਹੋਏ ਆ, ਅਸੀਂ ਫਟਾਫਟ ਆਪਾਂ ਨੂੰ ਐਂ ਵੀ ਇੱਕ ਵਾਰੀ ਸਾਰੇ ਸਿੰਗਰਾਂ ਦੀ ਜੀਵਨੀ ਆ ਤੇ ਆਪਾਂ ਪ੍ਰੋਗਰਾਮ ਬਣਾ ਲਈਏ ਤੇ ਰਿਪੀਟ ਹੁਣ ਫਿਰ ਅਗਲੇ ਸਾਲ ਹੀ ਗੱਲ ਕਰਿਓ।
0: ਬਿਲਕੁਲ ਜੀ ਬਿਲਕੁਲ। ਤੇ ਇੱਕ ਫੋਨ ਕਾਲ ਹੈ ਜੀ।
1: ਹੈਲੋ।
2: ਹੈਲੋ,
1: ਹਾਂਜੀ,
2: ਸਤਿ ਸ਼੍ਰੀ
1: ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ,
2: ਮੈਂ ਮਾਨਸਾ ਤੋਂ ਬੋਲਦਾ, ਗੁਰਜੀਤ ਨੰਬਰਦਾਰ।
1: ਹਾਂਜੀ ਨੰਬਰਦਾਰ ਜੀ, ਬੋਲੋ।
2: ਕੱਲ ਪ੍ਰੋਗਰਾਮ ਮਿਸ ਪੂਜਾ ਬਹੁਤ ਵਧੀਆ ਸੀਗਾ।
1: ਠੀਕ ਹੈ ਜੀ।
2: ਤੇ ਇੱਕ ਨਾ ਜੀ ਗੁਰਨਾਮ ਭੁੱਲਰ ਦਾ ਵੀ ਬਣਾ ਦਿਓ ਕਦੇ।
1: ਗੁਰਨਾਮ ਭੁੱਲਰ ਦਾ ਵੀ ਬਣਾ ਲਾਂਗੇ ਜੀ, ਲਿਖ ਲੈਂਦੇ ਹਾਂ ਜੀ, ਨੋਟ ਕਰ ਲੈਂਦੇ ਹਾਂ।
2: ਹਾਂ ਲਿਖ ਲਓ ਜੀ, ਬਹੁਤ ਵਧੀਆ, ਹੋਰ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਆ ਜੀ।
1: ਹਾਂ ਚਲੋ ਅਸੀਂ ਲਿਖ ਲਿਆ, ਫਿਲਮੀ ਅਫਸਾਨੇ ਤਰਾਨੇ ਚ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲਿਆਉਣ ਦੀ।
2: ਠੀਕ ਹੈ, ਧੰਨਵਾਦ।
1: ਧੰਨਵਾਦ ਜੀ
0: ਜੀ। ਤੇ 12:29 ਦਾ ਸਮਾਂ, ਚੱਕ 10 SDP ਲਾਲਗੜ ਜਾਟਾਨ, ਜ਼ਿਲ੍ਹਾ ਸ੍ਰੀ ਗੰਗਾਨਗਰ, ਰਾਜਸਥਾਨ। ਰਾਮੇਸ਼ਵਰ ਜੀ, ਨਿਰਾਇਣਾ, ਸੁਮਨ, ਦਿਵਿਆ, ਨੂਤਨ, ਪੰਕਜ, ਮੇਹਰ ਚੰਦ, ਹੇਮੂ, ਪੂਰਾ ਪਰਿਵਾਰ ਕੱਲ ਸ਼ਾਮ 5:30 ਰਜੌਰਾ ਜੀ ਨੇ ਡਾਕਟਰ ਜੀ ਸੇ ਬਾਤਚੀਤ ਕਰੀ, ਹਮੇ ਅੱਛੀ ਲਗੀ। ਮਿਸ ਪੂਜਾ ਔਰ ਸੁਰਜੀਤ ਬਿੰਦ ਰੱਖੀਆ ਕਾ ਕਾਰਿਆਕ੍ਰਮ ਬਹੁਤ ਬੜੀਆ ਲਗਾ, ਸਪੈਸ਼ਲ ਕਾਰਿਆਕ੍ਰਮ ਤੋ ਸੁਪਰ ਡਿਪਰ, ਕਹਿੰਦੇ ਜੀ ਪ੍ਰੋਗਰਾਮ ਪ੍ਰਸਾਰਿਤ ਹੋ ਰਹੇ ਹੈ। ਫਰਮਾਇਸ਼ ਕਰਨੇ ਵਾਲੇ ਸ਼ਰੋਤਾਓ ਸੇ ਬਿਨਤੀ ਹੈ, ਆਪ ਅਨਿਆ ਸ਼ਰੋਤਾਓ ਕੋ ਵੀ ਕਾਫੀ ਖਿਆਲ ਰੱਖਾ ਕਰੋ, ਐਸੇ ਗੀਤ ਕੀ ਫਰਮਾਇਸ਼ ਕਰੇ ਜੋ ਸਦਾ ਬਹਾਰ ਹੋ, ਜੋ ਕਿਉਂਕਿ ਕਾਰਿਆਕ੍ਰਮ ਅਨਿਆ ਸ਼ਰੋਤਾ ਵੀ ਸੁਣ ਰਹੇ ਹੋਤੇ ਹੈ, ਇਸੇ ਪ੍ਰੋਗਰਾਮ ਜ਼ਿਆਦਾ ਹਿੱਟ ਬਣੇਗਾ। ਇਹਨਾਂ ਨੇ ਇੱਕ ਬੇਨਤੀ ਕੀਤੀ ਹੈ ਬਲਜੀਤ ਸ਼ਰਮਾ ਜੀ ਨੂੰ ਕਿ ਰਾਮਚਰਿਤ ਮਾਨਸ ਔਰ ਰਾਮਾਇਣ ਤੇ ਮਹਾਰਾਣਾ ਪ੍ਰਤਾਪ ਜੀ ਤੇ ਪ੍ਰੋਗਰਾਮ ਜ਼ਰੂਰ ਬਣਾਓ। ਇਹਨਾਂ ਦੀ ਇਹ ਰਿਕੁਐਸਟ ਨਾ 2-3 ਵਾਰੀ ਆ ਚੁੱਕੀ ਹੈ।
1: ਚਲੋ ਆਪਾਂ ਸ਼ਰਮਾ ਜੀ ਤੱਕ ਪਹੁੰਚਾ ਦਾਂਗੇ, ਤੁਸੀਂ ਨੋਟ ਕਰ ਲਓ। ਤੇ ਰਜੋਰਾ ਜੀ ਦੀ ਤਾਰੀਫ ਕੀਤੀ ਆ, ਉਹ ਵਾਕਈ ਪ੍ਰੋਗਰਾਮ ਬੜੀ ਮਿਹਨਤ ਨਾਲ ਬਣਾਉਂਦੇ ਨੇ, ਜਿਹੜਾ ਉਹਨਾਂ ਦਾ ਪ੍ਰੋਗਰਾਮ ਹੁੰਦਾ ਉਹ ਬੜਾ ਸੁਣਨ ਵਾਲਾ ਤੇ ਜਾਣਕਾਰੀ ਭਰਪੂਰ ਹੁੰਦਾ। ਇੱਕ ਫੋਨ ਕਾਲ ਆ ਜੀ, ਲੈ ਲਈਏ। ਹੈਲੋ।
3: ਹੈਲੋ,
1: ਹਾਂਜੀ,
3: ਹਾਂਜੀ, ਮੈਂ ਸੁਰੇ ਤੋਂ ਬੋਲਦਾ, ਆਵਾਜ਼ ਤੱਕ ਰੱਖੋ, ਥੋੜੀ ਤੇਜ਼ ਕਰੋ।
1: ਹਾਂਜੀ ਬੋਲੋ ਜੀ।
3: ਪਰ ਇੱਕ ਥੋੜਾ ਜਿਹਾ ਜੀ ਮੈਂ ਬੇਨਤੀ ਕਰਦਾ।
1: ਹਾਂਜੀ ਹਾਂਜੀ, ਦੱਸੋ।
3: ਜਿਹੜਾ ਸ਼ਾਮ ਸੁਹਾਨੀ ਪ੍ਰੋਗਰਾਮ ਆ ਨਾ ਸ਼ਾਮ ਨੂੰ,
1: ਹਾਂਜੀ,
3: ਉਹਦੇ ਵਿੱਚ ਦੂਜੇ ਪ੍ਰੋਗਰਾਮ ਨਾ ਲਾਇਆ ਕਰੋ, ਦੂਜੀ ਗਾਹ ਪਿਛਾ ਕਰਕੇ ਕਰ ਲੋ ਕਿਤੇ, ਜਿਵੇਂ
1: ਨਹੀਂ ਦੂਜੇ ਕੋਈ ਐ ਤਾਂ ਨੀ ਲਾਉਂਦੇ ਜੀ, ਕੋਈ ਦਿਨ ਦਿਹਾੜਾ ਆ ਜੇ ਸਪੈਸ਼ਲ ਤਾਂ, ਕਿਉਂਕਿ ਵੱਧ ਸੁਣਦੇ ਆ ਸਾਨੂੰ ਐ ਹੁੰਦਾ ਵੀ ਦਿਨ ਦਿਹਾੜੇ ਤੇ ਪ੍ਰੋਗਰਾਮ ਜਿਹੜਾ ਹੈਗਾ ਉਹ ਬਣਾਇਆ ਜਾਵੇ, ਤਾਂ ਕਰਕੇ ਲਾਉਂਦੇ ਆ। ਊ ਮਤਲਬ ਊ ਤਾਂ ਨੀ ਆਪਾਂ ਛੇੜਦੇ ਸ਼ਾਮ ਸੁਹਾਣੀ ਨੂੰ,
3: ਉਹ ਨਹੀਂ ਸ਼ਾਮ ਸੁਹਾਣੀ ਦੇ ਵਿੱਚ ਇੱਕ ਦੋ ਦਿਨ ਵਿੱਚ ਵੀ ਚਲਾ ਰਹੇ ਹੋ ਨਾ, ਉਹ ਆਪਣੇ ਅੱਜ ਵੀ ਖਰੀ ਕੱਲ ਵੀ ਆਇਆ ਸੀਗਾ
1: ਫਿਲਮੀ ਅਫਸਾਨੇ ਔਰ ਤਰਾਨੇ।
3: ਹਾਂ ਹਾਂ ਜੀ ਹਾਂ।
1: ਅੱਛਾ, ਉੱਥੇ ਨਾਚ ਲਾਈਏ ਉਹ
3: ਸ਼ੌਕੀ
1: ਨਹੀਂ ਸਾਰੇ ਸ਼ੌਂਕੀ, ਉਹ ਪ੍ਰੋਗਰਾਮ ਖੈਰ ਸ਼ੁਰੂ ਤੋਂ ਹੀ ਹਿੱਟ ਆ ਉਹ,

0: ਜਿੱਤੇ ਵਾਲੇ ਚਲਾਓ ਉਹ ਪ੍ਰੋਗਰਾਮ ਦਿਲੇ ਕਿਤੇ ਕਰਦਾ ਕਰੋ ਜੇ ਸ਼ਾਮ ਨੂੰ 5 ਵਜੇ ਕਰਦਾ ਕਰੋ ਜਾਂ ਫਿਰ ਜਾਂ ਬਣਾ ਦਿਓ
1: ਨਹੀਂ ਆਪਣੇ ਕੋਲ ਸਮਾਂ ਹੈ ਨੀ ਨਾ ਕਿਤੇ ਹੋਰ ਫਿਰ ਫਿਲਮੀ ਅਫਸਾਨੇ ਔਰ ਤਰਾਨੇ ਕਿੱਥੇ ਚਲਾਈਏ ਫਿਰ ਸਾਨੂੰ ਇਹ ਵੀ ਦੱਸ ਦਿਓ ਮਾੜਾ ਜਿਹਾ
0: ਮੇਹਰਬਾਨੀ
1: ਜੀ ਫੋਨ ਕਰਨ ਲਈ
2: ਜੀ ਤੇ ਅਗਲਾ ਖਤ ਅਬੋਹਰ ਤੋਂ ਤੇ ਅਬੋਹਰ ਤੋਂ ਲਿਖਣ ਵਾਲੇ ਨੇ ਜੀ ਸੁਖਦੇਵ ਕੁਮਾਰ ਪ੍ਰਜਾਪਤ ਪ੍ਰੋਗਰਾਮ ਕਹਿੰਦੇ ਜੀ ਬਹੁਤ ਅੱਛੇ ਚੱਲ ਰਹੇ ਹੈ ਤੇ ਇਹਨਾਂ ਨੂੰ ਜਿਹੜਾ ਸੁਰਜੀਤ ਬਿੰਦ ਰੱਖੀ ਇਹਦਾ ਪ੍ਰੋਗਰਾਮ ਹੈ ਮਿਸ ਪੂਜਾ ਦਾ ਪ੍ਰੋਗਰਾਮ ਹੈ ਕਹਿੰਦੇ ਜੀ ਇਹ ਸਾਰੇ ਪ੍ਰੋਗਰਾਮ ਬਹੁਤ ਅੱਛੇ ਚੱਲ ਰਹੇ ਹੈ
1: ਹਾਂ ਜੀ ਸਾਰੇ ਪ੍ਰੋਗਰਾਮ ਬਹੁਤ ਅੱਛੇ ਚੱਲ ਰਹੇ ਤੇ ਸਰੋਤੇ ਵੀ ਬਹੁਤ ਅੱਛੇ ਚੱਲ ਰਹੇ ਨੇ ਫਟਾਫਟ ਖਤ ਲਿਖ ਰਹੇ ਨੇ ਤੇ ਫਟਾਫਟ ਫੋਨ ਕਰ ਰਹੇ ਨੇ ਦੇਖੀ ਅਗਲਾ ਫੋਨ ਕਿਹਦਾ
2: ਜੀ ਕੋਸ਼ਿਸ਼ ਕਰ ਰਹੇ ਨੇ ਤੇ ਜਿੰਨੀ ਦੇਰ ਨੂੰ ਕੋਸ਼ਿਸ਼ ਕਰ ਰਹੇ ਨੇ ਓਨੀ ਦੇਰ ਸਰੋਤਿਆਂ ਨੂੰ ਵੀ ਕਹਿ ਦਈਏ ਜੀ ਕਿ 77 173 73 146 ਤੇ ਫਟਾਫਟ ਵਟਸਐਪ ਰਾਹੀਂ ਸ਼ਾਮਿਲ ਹੋ ਜਾਓ ਜਿੰਨੇ ਹੁਣ ਤੱਕ ਸਤਪਾਲ ਸਰ ਮੈਂ ਸੀਗੇ ਖਤ ਉਹ ਪੜ੍ਹ ਲਏ ਨੇ ਤੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਰਾਏ ਦੇਣਾ ਚਾਹੁੰਦੇ ਨੇ 77 173 73 146 ਤੇ ਆਪਣੀ ਰਾਏ ਦੇ ਸਕਦੇ ਨੇ ਤੇ ਇੰਤਜ਼ਾਰ ਹੈ ਜੀ ਉਹਨਾਂ ਦੀ ਫੋਨ ਕਾਲ ਦਾ ਵੀ 0164-242-3331 ਡਾਇਲ ਕਰਕੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੋ ਸਕਦੇ ਨੇ
1: ਉਹਨਾਂ ਚਿਰ ਤੁਸੀਂ ਅਗਲੇ ਪ੍ਰੋਗਰਾਮ ਦੀ ਫੋਨ ਆ ਗਿਆ ਹੈਲੋ ਹਾਂਜੀ ਰੇਡੀਓ ਬੰਦ ਕਰੋ ਰੇਡੀਓ ਬੰਦ ਕਰੋ ਚੀਕਾਂ ਕਦੋਂ ਵੱਜਦੀਆਂ ਫਿਰ ਅੱਛਾ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ
3: ਪਹਿਲੀ ਵਾਰ ਫੋਨ ਲੱਗਿਆ ਜੀ 40-50 ਸਾਲਾਂ
1: ਚ ਫੋਨ ਨੀ ਬਦਲਿਆ ਉਹੀ ਹੈ ਚਲੋ ਹੁਣ ਫਿਰ ਲੱਡੂ ਵੰਡੋਗੇ ਅੱਜ
3: ਹਾਂਜੀ ਲੱਡੂ ਵੰਡਾਂਗੇ ਜੀ ਲਾਜ਼ਮੀ
1: ਨਾਮ ਤਾਂ ਦੱਸ ਦਿਓ
3: ਨਾਮ ਜੀ ਮੇਰਾ ਪਿੰਡ ਮੌੜ ਖੁਰਦ ਦਾ ਜ਼ਿਲ੍ਹਾ ਬਠਿੰਡਾ ਖੀਰਾ ਮੱਟੂ
1: ਅੱਛਾ
3: ਗੁਰਮੰਤਰ
1: ਲੈ ਲੈਣਾ ਸੀ ਨਾ ਛੋਟੇ ਤੋਂ ਛੋਟੇ ਅੱਜ ਕੱਲ ਤੇਜ ਛੋਟੇ ਅੱਜ ਕੱਲ ਤੇਜ ਆ ਫਿਰ
3: ਹਨਾ
1: ਨਹੀਂ ਫਿਰ ਦੇਖੋ ਨਵੀਂ ਯੰਗ ਪੀੜ੍ਹੀ ਦਾ ਫਿਰ ਤੇਜ ਹੁੰਦੀ ਹੁੰਦੀ ਹੈ ਤਾਂ ਕੋਈ
3: ਸ਼ੱਕ
1: ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ
3: ਅੱਛਾ
1: ਚਲੋ ਠੀਕ ਹੈ ਜੀ ਫੋਨ ਕਰਨ ਲਈ ਬਹੁਤ ਬਹੁਤ
3: ਧੰਨਵਾਦ
1: ਸੁਣਾਓ
3: ਇੱਕ ਜੀ ਤੁਸੀਂ ਜਦੋਂ ਤੁਸੀਂ ਕੋਈ ਕਿਤੇ ਵੀ ਪ੍ਰੋਗਰਾਮ ਚ ਗੀਤ ਦਿੰਦੇ ਹੋ ਨਾ ਉਹਦਾ ਕਲਾਕਾਰ ਦਾ ਨਾਮ ਦੱਸਦੇ ਕਹੋ ਇੱਕ ਤੁਸੀਂ ਗੀਤਕਾਰ ਦਾ ਨਾਮ ਦੱਸਦੇ ਕਹੋ ਤੇ ਸਾਨੂੰ ਇਹ ਰਹਿੰਦਾ ਵੀ ਇੰਨਾ ਵਧੀਆ ਗੀਤ ਕਿਹੜੇ ਕਲਾਕਾਰ ਦਾ ਸੀ
1: ਹਾਂ ਵੈਸੇ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਸਾਰੇ ਦੱਸਦੇ ਆ ਪਰ ਜੇ ਫੇਰ ਵੀ ਅਸੀਂ ਸਾਰਿਆਂ ਨੂੰ ਯਾਦ ਕਰਾ ਦਾਂਗੇ ਵੀ ਕਲਾਕਾਰ ਦਾ ਨਾਂ ਗੀਤਕਾਰ ਦਾ ਨਾਂ ਮਿਊਜ਼ਿਕ ਡਾਇਰੈਕਟਰ ਦਾ ਨਾਂ ਤੇ ਹੋਰ ਵੀ ਜਿਹਨੇ ਉਹ ਚ ਯੋਗਦਾਨ ਪਾਇਆ ਨਾਂ ਲੈ ਦਿਆ ਕਰੋ
3: ਹਾਂਜੀ ਬਸ ਮੈਂ ਕਲਾਕਾਰ ਬਸ ਗੀਤਕਾਰ ਉਹਨਾਂ ਹੀ ਲੈ ਰਿਹਾ ਕਰੋ ਹੋਰ ਤਾਂ ਬਸ ਦੀ ਬਹੁਤ ਵਧੀਆ ਪ੍ਰੋਗਰਾਮ ਸੁਣਦਾ ਮੈਂ ਸੋਚਿਆ ਰੇਡੀਓ ਵੀ ਦੋ ਹੈ ਜੀ ਇੱਕ ਖੇਤ ਹੋ ਜਾਂਦਾ ਛੋਟਾ ਜਿਹਾ
1: ਅੱਛਾ
3: ਜੇ ਚ ਪਾ ਕੇ ਇੱਕ ਘਰੇ ਹੁੰਦਾ
1: ਚਲੋ ਠੀਕ ਹੈ ਜੀ ਜੁੜੇ ਰਹੋ ਧੰਨਵਾਦ ਜੀ
2: ਜੀ ਸਤਪਾਲ ਬਰਾੜ ਸਰ ਇੱਕ ਮੈਂ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਜਿਹੜਾ ਸੈਂਸੈਕਸ ਦਾ ਘਰਾਂ ਗਲੀਆਂ ਗਲੀਆਂ ਦੇ ਵਿੱਚ ਜਾ ਰਿਹਾ ਮਰਦਮਸ਼ੁਮਾਰੀ ਜਿਹੜੀ ਹੋ ਰਹੀ ਹੈ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਸਵਾਲ ਪੁੱਛਦੇ ਆ ਨਾ ਕਿ ਘਰ ਦੇ ਕਿੰਨੇ ਜੀ ਹੈ ਕਿੰਨੇ ਕਮਰੇ ਆ ਕਿਹੜੀਆਂ ਗੱਡੀਆਂ ਸਭ ਤੋਂ ਅਗਲਾ ਸਵਾਲ ਜਿਹੜਾ ਜਦੋਂ ਇਲੈਕਟ੍ਰੋਨਿਕਸ ਦੀ ਵਾਰੀ ਆਉਂਦੀ ਉਹਨਾਂ ਦਾ ਅਗਲਾ ਸਵਾਲ ਹੁੰਦਾ ਹੈ ਕਿ ਤੁਸੀਂ ਰੇਡੀਓ ਸੁਣਦੇ ਹੋ ਤੇ ਘਰ ਦੇ ਵਿੱਚ ਰੇਡੀਓ ਸੈੱਟ ਹੈਗਾ ਆਹ ਸਵਾਲ ਸੁਣ ਕੇ ਨਾ ਮਜ਼ਾ ਆ ਜਾਂਦਾ ਔਰ ਜਦੋਂ ਮੈਂ ਕੱਲ੍ਹ ਉਹਨਾਂ ਨੂੰ ਕਿਹਾ ਕਿ ਹਾਂ ਬਿਲਕੁਲ ਅਸੀਂ ਰੇਡੀਓ ਸੁਣਦੇ ਵੀ ਹਾਂ ਤੇ ਸਾਡੇ ਘਰ ਚ ਹਰ ਕਮਰੇ ਚ ਇੱਕ ਇੱਕ ਰੇਡੀਓ ਤਾਂ ਪਿਆ ਹੀ ਆ ਲਗਭਗ ਤੇ ਉਹ ਵੀ ਮੈਨੂੰ ਇਸ ਤਰ੍ਹਾਂ ਧਿਆਨ ਨਾਲ ਦੇਖਣ ਲੱਗ ਪਿਆ ਕਿ ਅੱਛਾ ਜੀ ਹਰ ਕਮਰੇ ਚ ਰੇਡੀਓ
1: ਮੇਰੇ ਘਰੇ ਆਏ ਸੀ ਮਮਤਾ ਜੀ ਮੈਨੂੰ ਤਾਂ ਉਹਨਾਂ ਨੇ ਮਤਲਬ ਪਹਿਲਾਂ ਇਹੀ ਸਵਾਲ ਪੁੱਛਿਆ ਕਹਿੰਦੇ ਮੋਟਰਸਾਈਕਲ ਤਾਂ ਸਾਨੂੰ ਦਿਸ ਗਿਆ ਤੇ
2: ਕਾਰ ਹੈਗੀ ਹੈ
1: ਨਹੀਂ ਕਾਰ ਨੀ ਪੁੱਛੀ ਮੈਨੂੰ ਕਹਿੰਦੇ ਲੈਪਟਾਪ ਹੋਏਗਾ
2: ਹਾਂ ਲੈਪਟਾਪ ਵੀ ਪੁੱਛਿਆ
1: ਮੇਰੇ ਮੂੰਹ ਤੇ ਹੀ ਇੱਦਾਂ ਦਾ ਲਿਖਿਆ ਸੀ ਵੀ ਇਹ ਤਾਂ ਲੈਪਟਾਪ ਵਾਲਾ ਹੀ ਆ ਰੇਡੀਓ ਮੈਂ ਤਾਂ ਪੁੱਛਿਆ ਹੀ ਨਹੀਂ ਉਹਨਾਂ ਨੇ
2: ਨਹੀਂ ਜਿਹੜੇ ਉਹਨਾਂ ਦੇ ਟਿਪੀਕਲ ਅਰੇ ਜਿਹੜੇ ਇੱਕ ਸੀਰੀਜ਼ ਬਣੀ ਹੋਈ ਹੈ ਨਾ ਉਹਦੇ ਵਿੱਚ ਪਹਿਲਾ ਕੁਐਸਚਨ ਹੀ ਉਹਨਾਂ ਦਾ ਰੇਡੀਓ ਬਾਰੇ ਹੈ
1: ਚਲੋ ਫੋਨ ਆ ਗਿਆ ਜੀ ਇੱਕ
2: ਜੀ
1: ਹੈਲੋ
4: ਹੈਲੋ ਹਾਂ ਰਾਜ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
4: ਹੋਰ ਠੀਕ ਹੈ ਜੀ
1: ਬਹੁਤ ਵਧੀਆ ਜੀ ਤੁਸੀਂ ਸੁਣਾਓ
4: ਹੋਰ ਭੈਣ ਜੀ ਸੁਣ ਲਓ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ
4: ਅਸੀਂ ਕੋਟਪੂਰ ਤੋਂ ਨਛੱਤਰ ਸਿੰਘ ਹੈ
1: ਹਾਂਜੀ ਨਛੱਤਰ ਸਿੰਘ ਜੀ ਕਦੋਂ ਲਾਇਆ ਸੀ ਫੋਨ ਪਹਿਲਾਂ

0: ਫੋਨ ਲੱਗਦਾ ਬਾਅਦ ਚ ਹੋ ਗਿਆ ਲੱਗੇ ਹੁੰਦਾ ਜੀ।
1: ਤੇ ਖਤ ਖੁਤ ਲਿਖਦੇ ਹੋ?
0: ਹਾਂ ਬਾਅਦ ਚ ਹੋ ਗਿਆ ਲੱਗੇ ਚਲ ਮਹੀਨੇ ਵੀ ਹੋ ਗਿਆ।
1: ਹਾਂ ਸਲਾਹ ਦਿਓ ਜੀ ਕੀ ਦੇਣਾ ਚਾਹੁੰਦੇ ਪ੍ਰੋਗਰਾਮ?
0: ਸਾਰੇ ਠੀਕ ਠਾਕ ਹੁਣ ਸੁਣੀ ਜਾਂਦੇ ਤੁਸੀਂ ਇੰਨੇ 70-70 ਬੜੇ ਬੜੇ ਸੁਣੀ ਜਾਂਦੇ ਆ।
1: ਹਾਂ ਚਲੋ ਚਲੋ ਸੁਣੋ ਸੁਣੋ ਜੀ
0: ਪ੍ਰੋਗਰਾਮ ਸਾਰੇ ਹਿੱਟ ਨੇ।
1: ਠੀਕ ਹੈ ਜੀ ਠੀਕ ਹੈ।
0: ਬਸ ਨਹੀਂ ਪਏ ਪਏ ਨੇ ਮੈਂ ਕਿਹਾ ਲਾ ਕੇ ਦੇਖ ਲਓ ਦੱਸ ਕੇ ਦਰ ਸਾਹਿਬ ਨੂੰ ਵੀ ਦੇਖ
2: ਕਰੀਬ ਨੇ ਕੋਈ ਧਾਰਮਿਕ ਯਾ ਗੀਤਾਂ ਵਾਲੇ ਯਾ ਫੋਨ ਕਾਲ ਵਾਲੇ?
0: ਬੇਟੇ ਮੈਂ ਤੈਨੂੰ ਕਹਿੰਦਾ ਸੀ ਬੁੜੇ ਆਦਮੀ ਸੁਣਨ ਵਾਲੇ ਜਿਵੇਂ 70 ਸਾਲ ਦੀ ਉਮਰ ਹੋ ਗਈ ਹੈ ਮੈਂ ਨਹੀਂ ਜਿਵੇਂ ਕਹਿੰਦੇ ਮੇਰੇ ਕੋਲ
2: 70
0: ਜੀ
1: ਕੋਸ਼ਿਸ਼ ਹੁੰਦੀ ਹਰੇਕ ਸਰੋਤੇ ਦੀ ਖੁਆਇਸ਼ ਪੂਰੀ ਕੀਤੀ ਜਾ।
0: ਤੁਹਾਡਾ ਨੰਬਰ ਹੈ ਰਾਤ ਮੇਰਾ ਸਮਝਣਾ ਨਹੀਂ ਜੀ ਲੱਗ ਗਿਆ ਸੀ ਫੋਨ ਜੀ।
1: ਚਲੋ ਵਧੀਆ ਵਧੀਆ ਫਿਰ ਤਾਂ ਵਧੀਆ ਤਕੜੇ ਹੋ ਫਿਰ ਤਾਂ
0: ਤਕੜੇ ਕੀ ਜੀ ਲਾਉਣਾ ਪੈਂਦਾ ਕੁੱਟਕੁੱਟੀਆਂ
1: ਕੋਈ ਗੱਲ
0: ਨਹੀਂ ਨਹੀਂ ਲਾਉਂਦੇ
2: ਜੀ। ਤੇ ਸਮਾਂ ਦੱਸ ਦੀਏ ਜੀ 12:38 ਤੇ 31 ਸਕਿੰਟ ਦਾ ਸਮਾਂ ਹੋ ਗਿਆ। ਮਿੱਡੂ ਖੇੜਾ ਤੋਂ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ ਇਹਨਾਂ ਨੇ ਕਿਹਾ ਜੀ ਸਰੋਤਾ ਮੰਚ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਪ੍ਰੋਗਰਾਮ ਕਹਿੰਦੇ ਜੀ ਵਧੀਆ ਚੱਲ ਰਹੇ ਨੇ। ਇੱਕ ਬੇਨਤੀ ਕੀਤੀ ਹੈ ਕਿ ਗਰਮੀ ਬਹੁਤ ਹੈ, ਘਰਾਂ ਵਿੱਚ ਕਹਿੰਦੇ ਪੰਛੀਆਂ ਦੇ ਆਲਣੇ ਲਗਾਓ ਅਤੇ ਜਿੱਥੇ ਵੀ ਛਾਂ ਹੈ ਉੱਥੇ ਮਿੱਟੀ ਦੇ ਬਰਤਨਾਂ 'ਚ ਪਾਣੀ ਰੱਖਿਆ ਜਾਵੇ, ਗਰਮੀ ਬਹੁਤ ਹੈ। ਇਹੋ ਜਿਹੀਆਂ ਕਹਿੰਦੇ ਜੀ ਸੁਨੇਹੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਕਰਕੇ ਸਾਰੇ ਲੋਕਾਂ ਨੂੰ ਵੀ ਦੱਸੇ ਜਾਂਦੇ।
1: ਹਾਂ ਜੀ, ਮਤਲਬ ਸਲਾਹਾਂ ਵੀ ਦੇਣੀਆਂ ਤੇ ਆਪਾਂ ਆਪ ਵੀ ਰੱਖਣੇ ਆ, ਤੇ ਮਤਲਬ ਪਾਣੀ ਜਿਹੜਾ ਹੈਗਾ ਉਹ ਬਦਲਦਾ ਵੀ ਰਹਿਣਾ ਚਾਹੀਦਾ।
2: ਬਿਲਕੁਲ, ਇਹ ਨਾ ਹੋਵੇ ਕਿ ਪਾਣੀ ਭਰ ਕੇ ਰੱਖ ਦਈਏ ਪੰਛੀ ਆਣ ਨਾ ਪਰ ਡੇਂਗੂ ਦਾ ਮੱਛਰ ਆ ਜਾਏ ਕਿਤੇ ਬਿਨਾਂ ਇਨਵੀਟੇਸ਼ਨ ਤੋਂ ਕਿਤੇ ਉਹ ਆ ਕੇ ਬੈਠਾ ਹੋਵੇ। ਤੇ ਮੈਨੂੰ ਲੱਗਦਾ ਜੀ ਆਪਾਂ ਹੁਣ ਸੰਦੇਸ਼ ਸੁਣ ਲਈਏ ਜੀ ਕੁਝ।
1: ਬਿਲਕੁਲ ਜੀ ਬਿਲਕੁਲ ਸੁਣਨੇ ਚਾਹੀਦੇ ਆ।
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 30 ਮਈ 2026 ਦਿਨ ਸ਼ਨੀਵਾਰ ਸ਼ਾਮ 7 ਵਜੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦੇ ਤਹਿਤ ਆਪਾਂ ਗੱਲ ਕਰਾਂਗੇ ਗੁਰਪ੍ਰੀਤ ਘੁੱਗੀ ਜੀ ਦੇ ਜੀਵਨ ਬਾਰੇ, ਤੇ ਪ੍ਰੋਗਰਾਮ ਪੇਸ਼ ਕਰਾਂਗੀ ਮੈਂ ਯਾਨੀ ਕਿ ਸੁਖਦੀਪ ਕੌਰ। ਸੋ ਸੁਣਨਾ ਨਾ ਭੁੱਲਣਾ ਮਿਤੀ 30 ਮਈ 2026 ਸ਼ਨੀਵਾਰ ਸ਼ਾਮ 7 ਵਜੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ।
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
5: ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, 30 ਮਈ ਦਿਨ ਸ਼ਨੀਵਾਰ ਸ਼ਾਮ 5:30 ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਫੋਨ ਤੇ ਸਾਰੀਆਂ ਕਾਲਾਂ ਸ਼ਰਮਾ ਜੀ ਕਰੀ ਜਾਂਦੇ ਆ
1: ਜੀ। ਨਹੀਂ ਤੇ ਇੱਕ ਮੇਰੀ ਗੱਲ ਸੁਣੋ ਤੁਸੀਂ, ਮੈਂ ਸੁਣਿਆ ਸਤਪਾਲ ਸਰ ਤੁਹਾਨੂੰ ਜਾਦੂ ਵੀ ਆਂਦਾ ਤੇ ਤੁਸੀਂ ਕਿਸੇ ਜਾਦੂ ਵਿਖਾਓਗੇ ਅੱਜ?
0: ਨਹੀਂ ਜਾਦੂ ਨੀ, ਉਹ ਜਿਵੇਂ ਸਿਆਣਾ ਤਾਂ ਅਗਲੇ ਨੇ ਕਹਿ ਦਿੱਤਾ
1: ਕੀ ਕਿਹੜਾ ਜਾਦੂ।
0: ਆਵਾਜ਼ ਸੁਣੋ ਫਿਰ ਪਤਾ ਲੱਗੂ
1: ਜੀ।
2: ਉਹ ਨਾ ਮੈਂ ਆਪਣਾ ਸਰੋਤਾ ਮੰਚ ਬਾਠ ਸਾਹਿਬ ਮੋਨੀਟਰ ਕਰ ਰਿਹਾ ਸੀਗਾ
1: ਜੀ,
2: ਹੈਨਾ, ਤੇ ਲਗਾਤਾਰ ਜਿਹੜਾ ਹੈਗਾ ਤਰੀਫਾਂ ਮੇਰੀ ਟੀਮ ਦੀਆਂ ਆਈ ਜਾਂਦੀਆਂ ਸੀਗੀਆਂ, ਤੇ ਮੈਂ ਸਰੋਤਿਆਂ ਦਾ, ਮੈਂ ਸੋਚਿਆ ਕਿ ਜਾ ਕੇ ਮੈਂ ਸਰੋਤਿਆਂ ਦੇ ਆਪ ਹੀ ਚਰਨੀ ਹੱਥ ਲਾਉਣਾ ਗਾ ਤੇ ਰੂਬਰੂ ਹੁੰਦਾ
0: ਜੀ,
2: ਤੇ ਕਿ ਅੱਜ ਜਿਹੜੀ ਟੀਮ ਹੈ ਬਹੁਤ ਵਧੀਆ ਪ੍ਰੈਜੈਂਟੇਸ਼ਨ ਸੀ। ਮਮਤਾ ਜੀ ਬੈਠੇ ਨੇ, ਬਰਾੜ ਸਾਹਿਬ ਬੈਠੇ ਨੇ, ਦੋਨੇ ਸਤਿਕਾਰਿਤ ਨੇ, ਉਧਰ ਮੇਰੀ ਸਤਿਕਾਰਿਤ ਭੈਣ ਕਿਰਨਪਾਲ ਜੀ ਬੈਠੇ ਨੇ, ਤੇ ਉਹਨਾਂ ਨੇ ਤੂੰ ਹੱਸਦੀ ਦਿਲ ਰਾਜੀ ਮੇਰਾ, ਤੂੰ ਹੱਸਦੀ ਦਿਲ ਰਾਜੀ ਮੇਰਾ ਲੱਗਦੇ ਬੋਲ ਪਿਆਰੇ, ਆ ਕਿਧਰੇ ਦੋ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ। ਤੇ ਮੇਰਾ ਵੀ ਜੀ ਕੀਤਾ ਕਿ ਅੱਜ ਸਟੂਡੀਓ ਵਿੱਚ ਜਾ ਕੇ ਮੈਂ ਵੀ ਚਾਰ ਕੁ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਲਾਂ,
0: ਤੇ ਬੋਲੀ ਵੀ ਆਪਾਂ ਸ਼ਰਮਾ ਜੀ
1: ਨੂੰ
2: ਬਹਿ ਜਾ ਬੋਤੇ ਤੇ ਮਗਰ ਮਰੂਤੀ ਲੱਗੀ ਆਵੇ।
1: ਤੇ ਅੱਜ ਸਤਪਾਲ ਬਰਾੜ ਸਾਹਿਬ ਨੂੰ ਨਾ ਬੋਲੀ ਸੁਣਾਉਣੀ ਪੈਣੀ ਸੀ, ਸਰੋਤਿਆਂ ਦੀ ਬਿਲਕੁਲ ਮੰਗ ਹੈਗੀ।
2: ਤੇ ਓਵਰਆਲ ਜਿੰਨੇ ਵੀ ਪ੍ਰੋਗਰਾਮਾਂ ਦੀ ਤਾਰੀਫ ਆਪਣੇ ਜਿੰਨੇ ਵੀ ਸਰੋਤਾ ਬੁੱਧੀਜੀਵੀ ਹੈ ਤਾਰੀਫ ਕਰ ਰਹੇ ਆ, ਇਹ ਟੀਮ ਵਰਕ ਹੈ, ਟੀਮ ਵਰਕ ਹੈ। ਸਟੂਡੀਓ ਐਂਡ ਤੇ ਜਿੰਨੇ ਵੀ ਮੇਰੇ ਭੈਣ ਭਰਾ ਕੰਮ ਕਰ ਰਹੇ ਨੇ ਉਹ ਵੀ ਸੇਵਾਵਾਂ ਆਪਣੇ ਢੰਗ ਨਾਲ ਵਧੀਆ ਦੇ ਰਹੇ ਨੇ। ਬਾਕੀ ਕੰਮਾਂ ਦੀ ਵੰਡ ਠੀਕ ਹੈ ਨਾ, ਮੈਂ ਹਰੇਕ ਭੈਣ ਦੀ ਕਾਬਲੀਅਤ ਦੇ ਮੁਤਾਬਕ, ਭਰਾ ਦੀ ਕਾਬਲੀਅਤ ਦੇ ਮੁਤਾਬਕ ਪ੍ਰੋਪਰ ਬਿਨਾਂ ਕਿਸੇ ਪਾਰਸ਼ਟੀ ਦੇ, ਬਿਨਾਂ ਕਿਸੇ ਵਿਤਕਰੇ ਤੋਂ ਕੀਤੀ ਹੋਈ ਹੈ, ਤੇ ਉਹ ਵੀ ਕੋਸ਼ਿਸ਼ ਕਰ ਰਹੇ ਨੇ ਤੇ ਵਧੀਆ ਕੋਸ਼ਿਸ਼ ਨਹੀਂ ਵਧੀਆ ਹੀ ਪਰਫਾਰਮ ਕਰ ਰਹੇ ਨੇ ਕਿ ਆਪਣੀ ਮਿਹਨਤ ਨਾਲ ਉਹ ਆਪਣੀਆਂ ਡਿਊਟੀਜ਼ ਤਨਦੇਹੀ ਨਾਲ ਮਿਹਨਤ ਨਾਲ ਨਿਭਾ ਰਹੇ ਨੇ। ਤੇ ਜਿਹੜੇ ਇੰਪੋਰਟੈਂਟ ਪ੍ਰੋਗਰਾਮਸ ਆਪਣੇ ਹੈਗੇ, ਆਪਣਾ ਮਮਤਾ ਜੀ ਜ਼ਿਕਰ ਕਰਕੇ ਕਿ ਬਾਤਾਂ ਪੁਰਾਣੇ ਪੰਜਾਬ ਦੀਆਂ, ਹਰ ਅਕਾਲ ਉਸਤਤ ਹੈ ਪਿੰਡਾਂ ਵਾਲੇ ਸ਼ਹਿਰਾਂ ਵਾਲੇ, ਤੇ ਆਪਣਾ ਵਿਰਸਾ ਆਪਣਾ ਸੱਭਿਆਚਾਰ, ਤੇ ਸਪੈਸ਼ਲ ਪ੍ਰੋਗਰਾਮਸ ਵਿਸ਼ੇਸ਼ ਪ੍ਰੋਗਰਾਮਸ ਜਿਹੜੇ ਉਹ ਗੁਰਦੀਪ ਗਿੱਲ, ਸਤਪਾਲ ਬਰਾੜ ਸਾਹਿਬ, ਮਮਤਾ ਜੀ, ਤੇ ਇਹਦੇ ਤੋਂ ਇਲਾਵਾ ਜੋ ਵੀ ਮੇਰੇ ਕਾਬੂ ਆ ਜਾਂਦਾ, ਸੁਖਜੀਤ ਆਊਗੀ ਹੁਣ ਠੀਕ ਹੈ ਨਾ, ਕਿ ਇਹ ਸਿਰੜੀ ਹੈ ਠੀਕ ਹੈ ਨਾ, ਸਿਰੜੀ ਹੈ। ਮੈਂ ਕਿਹੜੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਓਲਡ ਇਜ਼ ਗੋਲਡ, ਕਿ ਇਹ ਜਿਹੜਾ ਆਪਣਾ ਬਜਰੀ ਕੁੱਟਣ ਵਾਲੇ ਜਿਹੜੇ ਨਹੀਂ ਹੁੰਦੇ ਰੋਡ ਰੋਲਰ ਜੇ, ਹੈਨਾ, ਇਹ ਸਟਾਰਟ ਕਰਨੇ ਬਹੁਤ ਔਖੇ ਆ, ਸਟਾਰਟ ਕਰਨੇ ਬਹੁਤ ਔਖੇ। ਇਹ ਆਪਾਂ ਸਾਰੇ ਰੂੜੀ ਕੁੱਟ ਉਹ ਰੋਡ ਰੋਲਰ ਹੈ, ਕਿਉਂਕਿ ਪੁਰਾਣੀਆਂ ਖੁਰਾਕਾਂ ਖਾਧੀਆਂ ਵੀ ਆ। ਤੋ ਜੋ ਜਿਹੜਾ ਬਰਾੜ ਸਾਹਿਬ, ਮਮਤਾ ਤੂੰ ਵੀ ਨੋਟ ਕੀਤਾ ਹੋਣਾ, ਤੂੰ ਸ਼ਹਿਰ ਨਾ ਭਾਵੇਂ ਹੁਣ ਸਾਡੇ ਨਾਲ ਪਿੰਡਾਂ ਵਾਲੇ ਨਾਲ ਰਹਿਣ ਲੱਗ ਗਈ, ਤੇ ਤੈਨੂੰ ਜਿਹੜਾ ਹੈਗਾ ਸ਼ਬਦਾਵਲੀ ਦੇ, ਉਹ ਰੂੜੀ ਕੁੱਟਣ ਵਾਲਾ ਜਿਹੜਾ ਇੰਜਣ ਹੁੰਦਾ ਨਾ ਸੜਕ ਖਾਣੇ, ਪੁਰਾਣੇ ਮਾਡਲ ਵਾਲਾ ਖੜਾ ਹੁੰਦਾ, ਉਹ ਸਟਾਰਟ ਕਰਨਾ ਬਹੁਤ ਔਖਾ ਹੁੰਦਾ। ਸਟਾਰਟ ਕਰਨਾ ਤਾਂ ਇੰਨਾ ਔਖਾ ਭੈਣੇ ਮੇਰੀਏ, ਕਿ ਜਿਹੜਾ ਹੈਗਾ ਉਹਦੇ ਥੱਲੇ ਬੋਰੀਆਂ ਬਾਲ ਬਾਲ ਕੇ, ਡੀਜ਼ਲ ਬਾਲ ਬਾਲ ਕੇ ਸੇਕ ਦਿੰਦੇ ਆ ਉਹਨੂੰ, ਹੈਨਾ, ਪਰ ਜਦੋਂ ਬਾਬਾ ਸਟਾਰਟ ਹੋ ਜਾਂਦਾ ਨਾ, ਫਿਰ ਉਹ ਧਾਕੀ ਪਾਈ ਤੁਰਿਆ ਆਉਂਦਾ, ਧਾਕੀ ਪਾਈ ਤੁਰਿਆ ਆਉਂਦਾ। ਤੇ ਇਹ ਰੋਡ ਰੋਲਰ ਇੰਜਣ ਆ ਕਿਰਨ ਮੇਰੇ ਨਾਲ, ਜਿੰਨੇ ਪੁਰਾਣੇ ਲੱਗੇ ਹੋਏ ਨਾ, ਮਮਤਾ ਹੋ ਗਈ ਠੀਕ ਹੈ ਨਾ, ਸਤਪਾਲ ਹੋ ਗਿਆ, ਸੁਖਜੀਤ ਹੋ ਗਈ, ਗੁਰਦੀਪ ਹੋ ਗਈ, ਕਿਰਨ ਵੀ ਆ ਜਾਂਦੀ ਹੁੰਦੀ ਕਾਬੂ, ਇਹ ਵੀ ਆਪਣਾ ਕਾਇਮ ਹੈ, ਕਾਇਮ ਹੈ ਜਦੋਂ ਇਹ ਮੂਡ ਚ ਹੋਵੇ ਨਾ, ਤੇ ਅਸਲ ਦੇ ਵਿੱਚ ਇਹਨੂੰ ਟਾਈਮ ਜੇ ਨੀ ਲੱਗਦਾ ਠੀਕ ਹੈ ਨਾ। ਹੁਣ ਤਾਂ ਕੋਠੀ ਚ ਰੁੱਝੀ ਵੀ ਹੈ, ਤੇ ਕੁਛ ਇਹ ਭਾਈ ਆਪਣਾ ਟੋਨਕ ਟੂਨਕ ਜੇ ਵਾਲਾ ਵੀ ਕੰਮ ਕਰਦੀ ਹੈ, ਹੈਨਾ, ਤੇ ਉਹਦੇ ਚ ਇਹਨੂੰ ਚਾਰ ਪੈਸੇ ਵੱਧ ਬਣਦੇ ਆ, ਛੱਡਤਾ ਤੇ ਉਹਦੇ ਚ ਜਿਹੜਾ ਹੈਗਾ ਨੈਚੁਰਲੀ ਆ ਯਾਰ, ਮਿਹਨਤ ਜਿਹੜਾ ਕਰੂਗਾ ਬੱਚਾ ਠੀਕ ਹੈ ਨਾ, ਕਿ ਅੱਜ ਕੱਲ ਸਮਾਂ ਇਹੀ ਹੈ, ਸਮਾਂ ਜਿਹੜਾ ਹੈਗਾ ਕਿ ਜਿੰਨੇ ਤੁਸੀਂ ਕੰਮ ਕਰੋਗੇ ਉਨੇ ਹੀ ਥੋੜੇ ਹੈ, ਤੇ ਉਹ ਵੀ ਇੱਕ ਕਾਬਲੀਅਤ ਹੈ ਠੀਕ ਹੈ ਨਾ। ਲੈ ਤੂੰ ਮੈਨੂੰ 10 ਰੁਪਏ ਦਾ ਰੁਮਾਲ ਵੇਚ ਕੇ ਦਿਖਾ ਠੀਕ ਹੈ ਨਾ, ਤੇ ਕਿਰਨ ਸਾਡੀ ਮਿੰਟ ਮਾਰਦੀ ਹੈ, ਕਿਉਂਕਿ ਸ਼ਹਿਦ ਮੱਖ ਵਰਗੀ ਸ਼ਹਿਦ ਹੈ, ਸ਼ਹਿਦ ਵਰਗੀ ਬੋਲੀ ਹੈ ਇਹਦੀ, ਸ ਬਹੁਤ ਅੱਛਾ, ਬਹੁਤ ਐਕਸਟੈਕਟ, ਬਹੁਤ ਵਧੀਆ ਨੇ, ਬਲੂ ਬੈਰੀ ਹੈ ਤੇ ਫਲਾਨਾ, ਅਗਲੇ ਨੇ 400 ਦੀ ਬੋਤਲ ਵੀ 2500 ਚ ਖਰੀਦ ਲੈਣੀ ਹੈ ਠੀਕ ਹੈ ਨਾ। ਇਹ ਮਾਰਕੀਟਿੰਗ ਦਾ ਇੱਕ ਜਿਹੜਾ ਹੈਗਾ ਟ੍ਰਿਕ ਹੁੰਦੇ ਆ, ਤੇ ਇੱਕ ਜਿਹੜਾ ਹੈਗਾ ਨਾ ਮਤਲਬ ਕਿ ਕਿਸੇ ਨੂੰ ਕੀਲਣਾ ਠੀਕ ਹੈ ਨਾ, ਤੇ ਉਹ ਤਾਂ ਫਿਰ ਆਪਣੀ ਭੈਣ ਤੈਨੂੰ ਪਤਾ ਹੀ ਹੈ ਮੰਨੀ ਵੀ ਹੈ ਹਨਾ, ਇਹ ਤਾਂ ਸਰੋਤਿਆਂ ਨੂੰ ਮਗਰ ਲਾ ਲੈਂਦੀ ਹੈ। ਤੇ ਹੁਣ ਮੈਂ ਬਾਹਲਾ ਸਮਾਂ ਲਈਏ ਨਾ, ਆਪਾਂ ਫੋਨ ਲੈ ਲਈਏ ਹਨਾ ਭੈਣੇ।
0: ਹੈਲੋ
3: ਹੈਲੋ
0: ਹਾਂਜੀ ਸਤਿ ਸ੍ਰੀ ਅਕਾਲ
3: ਸਤਪਾਲ ਬਰਾੜ ਜੀ ਭੈਣ ਮਮਤਾ ਅਰੋੜਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਹੁਣ ਤਾਂ ਸ਼ਰਮਾ ਜੀ

0: ਵਾਲੀ ਹੈ ਜੀ
1: ਆਪਣਾ ਮਮਤਾ ਰੋੜਾ ਭੈਣ ਜੀ ਕਹਿੰਦੀ ਹੁੰਦੀ ਆ ਵੀ ਆਪਣਾ ਬਈ ਸਾਰੇ ਸਰੋਤੇ ਆਖੀ ਜਾਂਦੇ ਆਹ ਪ੍ਰੋਗਰਾਮ ਨੀ ਚੰਗਾ ਲੱਗਿਆ ਆਹ ਪ੍ਰੋਗਰਾਮ ਚੰਗਾ ਲੱਗਿਆ ਆਏ ਨੀ ਦੱਸਦੇ ਵੀ ਕਿਵੇਂ ਚੰਗਾ ਲੱਗਿਆ
2: ਹਾਂ ਦੱਸੋ ਫਿਰ ਤੁਸੀਂ ਵਧੀਆ ਕਹਿੰਦੀ
1: ਮੈਂ ਦੱਸਦਾ ਜੀ
2: ਮਾਡਰਨ ਗੀਤ ਮੈਂ ਬਾਈ ਪੂਰਾ ਜ਼ੋਰ ਲਾ ਦਿੰਦਾ ਠੀਕ ਹੈ ਨਾ ਮੇਰੇ ਹੁਣ ਜਿੰਨੇ ਪ੍ਰੋਗਰਾਮ ਚੱਲ ਰਹੇ ਆ ਮਿਸ ਪੂਜਾ ਮਨਮੋਹਨ ਵਾਰਿਸ ਤੇ ਲਗਾਤਾਰ ਹੁਣ ਦੀਦਾਰ ਸੰਧੂ ਪੁਰਾਣੀ ਆਪਾਂ ਚੱਕ ਲਿਆ 75 ਵਾਲਾ ਵੀ ਚੱਕ ਲਿਆ ਤੇ ਸੁਣਿਆ ਕਰੋ ਯਾਰ ਸੁਣਿਆ ਕਰੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ
1: ਕਿ
2: ਬਸ ਬਸ ਬਸ ਹੁਣ ਤੁਸੀਂ ਚਾਹੁੰਦੇ ਕੀ ਹੋ ਸਾਡੇ ਤੋਂ ਜਿਹੜੀ ਸਾਡੇ ਤੋਂ ਕਮੀ ਰਹਿ ਗਈ
1: ਕਲਾਕਾਰ ਦਾ ਮੈਂ ਨਾਂ ਭੁੱਲ ਗਿਆ ਉਹ ਪਹਿਲਾਂ ਨਾ ਬਿਰਲੇ ਬਿਰਲੇ ਪਿੰਡਾਂ ਦੇ ਵਿੱਚ ਦੁੱਧ ਹੀ ਹੁੰਦੇ ਸੀ ਉਹਨਾਂ ਦੇ ਭੁੰਨਾ ਲੱਗਿਆ ਹੁੰਦਾ ਸੀ ਉਹ ਗਾਣਾ ਚੱਲਿਆ ਸੀ ਕੋਈ ਦੁੱਧ ਪਵਾ ਲਓ ਭਾਈ ਮੈਂ ਦੋਧੀ ਦਾ ਮੁੰਡਾ ਉਹ ਕਹਿੰਦਾ ਮੈਂ ਪਾਂ ਪਾਂ ਐਤਕਾਂ ਬਗਾਣਾ ਗੀਤ ਆ ਉਹ ਵੀ ਗੀਤ ਆ ਉਹਨਾਂ ਜੀ
2: ਚੌਕਲੇਟ ਲੈ ਕੇ ਦਿੱਤੀ ਹੋਵੇ ਦਸਾਂ ਵਾਲੀ ਤੇਰੀ ਰਿਹਾੜ ਤਾਂ ਉਹੀ ਹੈ ਕਿ ਉਹ ਦੁੱਧ ਵਾਲਾ ਗੀਤ ਹੀ ਸੁਣਨਾ ਯਾਰ ਇੰਨੇ ਵਧੀਆ ਗੀਤ ਚੱਲ ਰਹੇ ਆ ਹਾਂ ਇੰਨੀ ਵਧੀਆ ਕਮੀਸ਼ਨ ਚੱਲ ਰਹੀ ਹੈ ਸਾਰੇ ਰੰਗ ਪੇਜ ਕਰਦੇ ਹੁਣ ਦੁੱਧ ਵਾਲਾ ਤੈਨੂੰ ਕਿੱਥੇ ਲੱਭ ਕੇ ਲਾ ਦੀਏ ਯਾਰ
1: ਜਵਾਬ
2: ਦੁੱਧ ਵਾਲਾ ਗੀਤ ਵੀ ਸੁਣ ਲਾ ਆਪਣਾ ਕਹਿਣਾ ਆਪਣਾ ਰੇਡੀ ਦੇ ਸੁਣੋ ਬਾਈ ਜੀ ਜਵਾਬ ਉਹ ਕਿਹੜਾ ਗਾਣਾ ਸੀਗਾ ਇੱਕ ਸੌਣ ਦਾ ਮਹੀਨਾ ਹੈਨਾ
0: ਰੁੱਤ ਪਿਆਰ ਦੀ
2: ਨਹੀਂ ਨਹੀਂ ਉਹ ਤਾਂ ਸੌਣ ਆਪਣਾ ਨਛੱਤਰ ਛੱਤੇ ਦਾ ਸੀਗਾ ਕਿ ਦੁੱਧ ਪੀਲਾ ਬਾਲਵਾਂ ਵੇ
0: ਮੈਂ ਕਦੋਂ ਦੀ ਖੜੀ
2: ਹੈਨਾ ਸੌਣ ਦੀ ਝੜੀ ਨੀ ਲੱਗੀ ਸੌਣ ਦੀ ਝੜੀ ਦੁੱਧ ਪੀਲਾ ਬਾਲਵਾਂ ਵੇ ਮੈਂ ਕਦੋਂ ਦੀ ਖੜੀ ਹੈਨਾ ਦੁੱਧ ਦਾ ਸੀ ਉਹੋ ਜਿਹਾ ਗੀਤ ਬਾਈ ਸੁਣਨਾ ਚਾਹੁੰਦਾ ਸੀਗਾ ਠੀਕ ਹੈ ਤੈਨੂੰ ਲੱਭਦਾ ਕੋਈ ਲੱਭਦਾ ਸੁਣਾ ਦੇ ਬਾਈ ਨੂੰ ਹੈਨਾ
3: ਅਗਲੇ ਪ੍ਰੋਗਰਾਮ ਚ ਕਹਿੰਦੇ ਸੁਣਾ ਦੂੰਗੀ
2: ਬਸ ਠੀਕ ਹੈ ਕਿਰਨ ਭੈਣ ਜੀ ਤੁਹਾਡਾ ਲੰਬਾ ਲਾ ਦੇਣਗੇ ਵੀਰ ਜੀ
0: ਚਿੱਠੀ ਪੜ੍ਹ ਦੋ
3: ਜੀ ਸਮਾਂ 1:36 ਦਾ ਤੇ ਕਹਿੰਦੇ ਜੀ ਕਿ ਇਹਨਾਂ ਦਾ ਖਾਤਾ ਆਪਾਂ ਪੜ੍ਹ ਚੁੱਕੇ ਰਾਮ ਸਿੰਘ ਸ਼ਾਇਦ ਫੂਲੋ ਮਿੱਠੀ ਵਾਲੇ ਹੈ ਕਹਿੰਦੇ ਜੀ ਬਲਜੀਤ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਥੋੜੀ ਦੇਰ ਪਹਿਲਾਂ ਹੀ ਫਰਮਾਇਸ਼ ਪੂਰੀ ਫਰਮਾਇਸ਼ ਕੀਤੀ ਸੀ ਤੇ ਤੁਸੀਂ ਪੂਰੀ ਕਰਨ ਆ ਵੀ ਗਏ
2: ਹਾਂ ਬਾਈ ਜੀ ਮੈਂ ਪਹਿਲਾਂ ਜਿਹੜਾ ਹੈਗਾ ਸਟੂਡੀਓ ਵਿੱਚੋਂ ਹੀ ਗਿਆ ਸੀ ਮੈਂ ਮਮਤਾ ਜੀ ਤੇ ਸਤਪਾਲ ਬਰਾੜ ਸਾਹਿਬ ਤੇ ਰਿਕਾਰਡਿੰਗ ਕੀਤੀ ਅਸੀਂ ਤਿੰਨਾਂ ਭੈਣ ਭਰਾਵਾਂ ਨੇ ਰਲ ਕੇ ਤੇ ਉਦੋਂ ਬਾਅਦ ਮੈਨੂੰ ਥੋੜਾ ਜਿਹਾ ਦਮ ਲੈਣਾ ਮੇਰਾ ਬਣਦਾ ਸੀਗਾ ਤੇ ਕੁਛ ਦਫ਼ਤਰੀ ਕਾਗਜ਼ਾਂ ਪੱਤਰਾਂ ਤੇ ਸਾਈਨ ਕਰਨੇ ਸੀਗੇ ਤੇ ਜਿਵੇਂ ਹੀ ਮੈਨੂੰ ਟਾਈਮ ਲੱਗਿਆ ਮੈਨੂੰ ਕਹਿੰਦੇ ਨਾ ਗਾਉਣ ਵਾਲੇ ਦੀ ਅੱਡੀ ਨਾ ਰਹਿੰਦੀ ਤੇ ਨੱਚਣ ਵਾਲੇ ਦਾ
3: ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਸਰ ਤੁਸੀਂ ਮੈਨੂੰ ਚੈੱਕ ਕਰ ਰਹੇ ਹੋ ਕਿ ਮਮਤਾ ਨੂੰ ਆਉਂਦਾ ਕਿ ਨਹੀਂ ਆਉਂਦਾ ਜਾਣ ਬੁੱਝ ਕੇ ਨਾ ਸਰ ਨਾਲੇ ਤਾਂ ਮੇਰੇ ਵੱਲ ਵੇਖ ਰਹੇ ਤੇ ਨਾਲੇ ਗਲਤ ਬੋਲਦੇ ਕਿ ਕਰੈਕਟ ਕਰੋਗੀ
2: ਹੁਣ ਬੋਲੀਆਂ ਬੋਲੀਆਂ ਜਿਹੜੇ ਮਮਤਾ
3: ਟ੍ਰੇਂਡ ਕਰਨਗੇ
2: ਹੈ ਨਾ ਤੇ
3: ਜੀ
2: ਕਿਹੜੀ ਸੀਗੀ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਨਹੀਂ ਬੋਲਦੀ
3: ਬੋਲੀ ਮੈਂ ਪਾਵਾਂ ਨੱਚ ਕਿਤੇ ਵਿੱਚ ਤੂੰ
2: ਜੀ ਮਮਤਾ ਬਣਾਤੀ ਪੂਰੀ ਪੰਜਾਬਣ ਆਪਾਂ
3: ਜੀ
0: ਫੋਨ ਕਾਲ ਹੈ ਜੀ
2: ਹਾਂਜੀ ਫੋਨ ਕਾਲ ਜੀ ਕਿਰਨ ਜੀ ਇਸ਼ਾਰਾ ਕਰ ਰਹੇ ਨੇ ਭੈਣ ਜੀ
0: ਹੈਲੋ ਹੈਲੋ
2: ਹੈਲੋ ਕੱਟਿਆ ਗਿਆ ਜੀ
3: ਜੀ ਕੱਟਿਆ ਗਿਆ ਤੇ ਮੈਂ ਖਤ ਪੜ੍ਹ ਲੈਂਦੀ ਹਾਂ ਜੀ ਉਨੀ ਦੇਰ ਤੱਕ ਚਕਲਾ ਬਾਜ਼ਾਰ ਸਮਾਨਾ ਸ਼ਹਿਰ ਪੰਜਾਬ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਈਲ ਖੁਸ਼ਦਿਲ ਹਸਮੁਖ ਲਾਲ ਜਿੰਦਲ ਸੰਜੀਵ ਕੰਚਨ ਸੁਨੀਤਾ ਤੇ ਸਾਰਾ ਖੁਸ਼ਦਿਲ ਪਰਿਵਾਰ ਸਾਰੇ ਹੀ ਪ੍ਰੋਗਰਾਮ ਕਹਿੰਦੇ ਜੀ ਚੰਗੇ ਲੱਗ ਰਹੇ ਨੇ ਸੁਰੀਲੀ ਦੁਪਹਿਰ ਹੈਲੋ ਫਰਮਾਇਸ਼ ਪੰਜ ਪਾਣੀਆਂ ਦੇ ਗੀਤ ਫਿਲਮੀ ਅਫਸਾਨੇ ਔਰ ਤਰਾਨੇ ਬੀਬੋ ਭੂਆ ਦਾ ਹਾਸਾ ਸ਼ੁਰਲੀਆਂ ਪ੍ਰੋਗਰਾਮ ਹੱਡ ਬੀਤੀਆਂ ਜਗ ਬੀਤੀਆਂ ਪੈਗਾਮ ਸਾਨੂੰ ਸਾਰੇ ਹੀ ਪ੍ਰੋਗਰਾਮ ਕਹਿੰਦੇ ਜੀ ਇੱਕ ਤੋਂ ਵੱਧ ਇੱਕ ਚੰਗੇ ਲੱਗਦੇ ਨੇ ਸਾਰੇ ਅਨਾਊਂਸਰ ਬਹੁਤ ਮਿਹਨਤ ਵੀ ਕਰ ਰਹੇ ਨੇ ਸ਼ਰਮਾ ਜੀ ਚੰਗੇ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ
2: ਧੰਨਵਾਦ ਜੀ ਤੁਹਾਡਾ ਵੀ ਤੁਸੀਂ ਜਿਹੜਾ ਹੈਗਾ ਬੜੀ ਸੱਚੀ ਨਿਸ਼ਠਾ ਨਾਲ ਸਾਡੇ ਨਾਲ ਜੁੜੇ ਹੋਏ ਹੋ ਤੇ ਧੰਨਵਾਦ ਮੈਂ ਕਰਦਾ ਆਪਣੀ ਸਮੂਹ ਆਕਾਸ਼ਵਾਣੀ ਪਰਿਵਾਰ ਦੀ ਸਮੁੱਚੀ ਟੀਮ ਦਾ ਜਿਹੜੇ ਲਗਾਤਾਰ ਦਿਨ ਰਾਤ ਮਿਹਨਤ ਕਰ ਰਹੇ ਨੇ ਤਿਆਰੀ ਨਾਲ ਇੱਥੇ ਆਉਂਦੇ ਨੇ ਤੇ ਕੋਸ਼ਿਸ਼ ਉਹਨਾਂ ਦੀ ਇਹੀ ਹੁੰਦੀ ਹੈ ਕਿ ਸੱਚੀ

0: ਨਿਸ਼ਠਾ ਨਾਲ ਇਮਾਨਦਾਰੀ ਨਾਲ ਆਪਣੀ ਡਿਊਟੀ ਕੀਤੀ ਜਾਵੇ ਤੇ ਸਲੂਟ ਆ ਮੇਰੀ ਟੀਮ ਨੂੰ ਤੇ ਸਲੂਟ ਹੈ ਤੁਹਾਨੂੰ। ਇੱਕ ਫੋਨ ਕਾਲ ਆ ਜੀ।
1: ਹੈਲੋ
2: ਹੈਲੋ
1: ਹਾਂਜੀ ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ ਜੀ?
2: ਨਮਸਕਾਰ ਸਰ।
1: ਨਮਸਕਾਰ ਜੀ, ਕਿੱਥੋਂ ਬੋਲਦੇ ਹੋ?
2: ਜਸਵਿੰਦਰ ਸਿੰਘ ਬੋਲਦਾ ਜੀ, ਬੀੜ ਬ੍ਰਹਮਣ ਤੋਂ।
1: ਹਾਂਜੀ ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ?
2: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਵਧੀਆ।
1: ਠੀਕ ਹੈ,
2: ਜਿੰਨੇ ਵੀ ਕਹਦੇ ਉਨੇ ਵਧੀਆ ਜੀ।
0: ਜੀ ਬਾਈ ਜੀ ਜੀ,
2: ਆਪਣੇ ਬਲਜੀਤ ਸ਼ਰਮਾ ਜੀ ਨੇ ਹੁਣੇ ਹੁਣੇ ਨਵਾਂ ਨਵਾਂ ਸ਼ੁਰੂ ਕੀਤਾ ਜੀ, ਹਰ ਅਕਾਲ ਸੋ ਉਸਤਤ।
0: ਹਰ ਅਕਾਲ ਉਸਤਤ। ਹਾਂਜੀ ਬਾਈ ਜੀ,
2: ਹਾਂਜੀ ਹਾਂਜੀ, ਬਹੁਤ ਵਧੀਆ ਜੀ ਚੱਲ ਰਿਹਾ ਹੈ।
0: ਮੰਗਲਵਾਰ ਤੇ ਸ਼ਨੀਵਾਰ ਚੱਲਦਾ ਬਾਈ ਜੀ, ਮੰਗਲਵਾਰ ਨੂੰ ਮੇਰੀ ਮਮਤਾ ਭੈਣ ਜੀ ਐਡਿਟ ਕਰਕੇ ਤੁਹਾਡੇ ਸਨਮੁਖ ਪੇਸ਼ ਕਰਦੇ ਨੇ ਹਰ ਅਕਾਲ ਉਸਤਤ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ, ਤੇ ਸ਼ਨੀਵਾਰ ਨੂੰ ਮੇਰੀ ਛੋਟੀ ਲਾਡਲੀ ਭੈਣ ਗੁਰਦੀਪ ਗਿੱਲ ਸਾਹਿਬਾ ਪੇਸ਼ ਕਰਦੇ ਨੇ ਅਰਦਾਸ। ਸੁਣਦੇ ਹੋ ਪ੍ਰੋਗਰਾਮ? ਸਰਵਣ ਕਰਦੇ ਹੋ?
2: ਹਾਂਜੀ ਹਾਂਜੀ, ਸਾਰੇ ਪ੍ਰੋਗਰਾਮ ਸੁਣਦੇ ਆ ਜੀ।
0: ਠੀਕ ਹੈ ਬਾਈ ਜੀ, ਠੀਕ ਹੈ।
2: ਹਾਂਜੀ ਸ਼ਾਮ ਨੂੰ ਸੋਹਣੀ ਦਾ ਖਾਸ ਕਰਕੇ ਸੁਣਦੇ ਹੁੰਦੇ ਨੇ, ਤਾਂ ਫਿਰ ਖੇਤਾਂ ਖੂਤਾਂ ਚ ਕਈ ਵਾਰੀ ਕੰਮ ਵੀ ਹੁੰਦਾ ਜੀ।
0: ਉਹ ਲਾ ਲਿਆ ਕਰੋ ਯਾਰ, ਅੱਜ ਕੱਲ ਤਾਂ ਜਿਹੜਾ ਹੈਗਾ ਟਰੈਕਟਰਾਂ ਤੇ ਆਪਣਾ, ਮੇਰੇ ਪਿੰਡ ਚ ਤਾਂ ਘੱਟੋ ਘੱਟ ਮੇਰੇ ਖਿਆਲ ਚ 100 ਕੁ ਮੁੰਡੇ ਨਵੇਂ ਟੌਰੀ ਜੇ, ਠੀਕ ਹੈ ਨਾ? ਸਾਰਿਆਂ ਨੇ ਜਿਹੜਾ ਹੈਗਾ ਟਰੈਕਟਰਾਂ ਤੇ ਫਿੱਟ ਕਰਾਇਆ ਵਾ, ਉਹਦੇ FM ਵੱਡੇ ਵੱਡੇ ਸਪੀਕਰ ਲਾਏ ਵੇ।
2: ਹਾਂਜੀ ਸਰ, ਹਾਂਜੀ, ਉਹ ਤਾਂ ਫਿਰ ਬੱਚੇ ਲੈ ਕੇ ਜਾਂਦੇ ਜੀ, ਉਹ ਫਿਰ ਜਦੋਂ ਟਰੈਕਟਰ ਉਹਦੇ ਲਾਉਂਦੇ ਆ ਫਿਰ ਉਹ ਤਾਂ
0: ਮੋਬਾਈਲ ਤੇ ਸੁਣ ਲਿਆ ਕਰ, ਹੈੱਡਫੋਨ ਮੰਗਾ ਲਾ ਵਧੀਆ ਜੇ।
2: ਹਾਂਜੀ ਹਾਂਜੀ ਹਾਂਜੀ,
0: ਮੋਬਾਈਲ ਤੇ ਲਾ ਲਿਆ ਕਰੋ, ਅੱਜ ਕੱਲ ਤਾਂ ਐਪ ਤੇ ਵੀ ਸੁਣਦਾ ਯਾਰ।
2: ਮੈਨੂੰ
0: ਵੀ ਉਂਗਲਾਂ ਆਪਣਾ ਜਿਹੜਾ ਆਟੋਮੈਟਿਕ ਜਾਂ ਮੋਬਾਈਲ ਲਿਆ ਕੇ ਦਿਓ,
1: ਇੱਕ ਵਾਰੀ ਲਾ ਦੇ ਮੁੜ ਕੇ ਆਪੇ ਚੱਲ ਪਿਆ ਕਰੂ,
0: ਆਪ ਹੀ ਚੱਲ ਪਿਆ ਕਰੂ ਵੀਰੇ।
2: ਹਾਂਜੀ ਹਾਂਜੀ,
0: ਚਾਰ ਸਾਲਾਂ ਬਾਅਦ ਤੁਹਾਡੇ ਮੇਰੇ ਨਾਲ ਗੱਲ ਹੋਈ ਹੈ। ਠੀਕ ਹੈ, ਠੀਕ ਹੈ ਬਾਈ ਜੀ, ਕੋਈ ਗੱਲ ਨੀ।
2: ਰਜੀਵ ਰੋੜਾ ਜੀ ਬਹੁਤ ਵਧੀਆ ਪ੍ਰੋਗਰਾਮ,
0: ਬਹੁਤ ਵਿਦਵਾਨ, ਬਹੁਤ ਵਿਦਵਾਨ ਬੁੱਧੀਜੀਵੀ, ਸਾਹਿਤਕ ਖੇਤਿਆਂ ਚ ਉਹਨਾਂ ਦਾ ਬਹੁਤ ਨਾਂ ਸੀ ਬਾਈ ਜੀ ਉਹਨਾਂ ਦਾ।
2: ਹਾਂਜੀ ਹਾਂਜੀ
0: ਹਾਂਜੀ ਹਾਂਜੀ,
1: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ
3: ਜੀ, ਸਮਾਂ 1:05 ਤੇ 7 ਸਕਿੰਟ ਦਾ। ਇੱਕ ਲਾਈਨ ਵਾਲਾ ਖਾਤਾ ਜੀ, ਅਨਾਜ ਮੰਡੀ ਕਾਲਿਆਂ ਵਾਲੀ ਤੋਂ ਨੱਥੂ ਰਾਮ ਸ਼ਰਮਾ ਕਹਿੰਦੇ ਜੀ, ਸਾਰੇ ਪ੍ਰੋਗਰਾਮ ਬਹੁਤ ਅੱਛੇ ਚੱਲ ਰਹੇ, ਕਿਸਕਾ ਨਾਮ ਲੂੰ ਕਿਸਕਾ ਨਾਮ ਨਾ ਲੂੰ, ਸ਼ਰਮਾ ਜੀ ਆਹ ਪ੍ਰੋਗਰਾਮ ਸਾਰੇ ਹੀ ਅੱਛੀ ਕਮਾਂਡ ਸੰਭਾਲੇ ਹੋਏ ਹਨ।
1: ਮੈਨੂੰ ਇਹ ਲੱਗਦਾ ਵੀ ਪ੍ਰੋਗਰਾਮਾਂ ਦੇ ਨਾਂ ਨਹੀਂ ਲਏ ਜਾਂਦੇ ਨਾ, ਤਾਂ ਸ਼ਰਮਾ ਜੀ ਕਹਿ ਦਿਆ ਕਰੋ, ਸਾਰੇ ਪ੍ਰੋਗਰਾਮ ਵਿੱਚ ਹੀ ਆ ਜਾਂਦੇ,
3: ਸਾਗਰ ਮੇ ਸਾਗਰ ਹੈ ਨਾ,
1: ਪੈਰ ਥੱਲੇ ਸਾਰਾ ਕੁਝ ਆ।
0: ਨਹੀਂ ਬਾਈ, ਤੁਹਾਡੇ ਬਿਨਾ ਮੇਰੀ ਕੀ ਗਤੀ ਹੈ? ਕੋਈ ਗਤੀ ਨਹੀਂ ਮੇਰੀ, ਮੇਰੇ ਭੈਣ ਭਰਾਵਾਂ ਬਿਨਾ ਮੇਰੀ ਕੀ ਗਤੀ ਹੈ? ਠੀਕ ਹੈ ਨਾ, ਇਹ ਸਭ ਕੁਝ ਸੰਭਵ ਤਾਂ ਹੀ ਹੈ, ਸਭ ਕੁਝ ਸੰਭਵ ਤਾਂ ਹੀ ਹੈ ਕਿ ਤੁਹਾਡਾ ਮੈਨੂੰ ਪੋਜ਼ਿਟਿਵ ਰਿਸਪੌਂਸ ਮਿਲਦਾ ਤੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੋ। ਉਹ ਕਹਿੰਦੇ ਨਾ, ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ ਤੇ ਕੱਲਾ ਨਾ ਹੋਵੇ ਪੁੱਤ ਬਾਹਮਣ ਦਾ। ਠੀਕ ਹੈ ਨਾ, ਮੈਂ ਕੱਲਾ ਕੁਛ ਵੀ ਨਹੀਂ ਗਾ, ਮੈਨੂੰ ਤਾਂ ਜਿਹੜਾ ਹੈਗਾ ਸਹਿਯੋਗ ਤੁਹਾਡਾ ਹੈ, ਤੁਹਾਡਾ ਤੁਹਾਡਾ। ਠੀਕ ਹੈ ਨਾ,
3: ਸ਼ੁਕਰੀਆ ਸਰ, ਪਰ ਗੱਲ ਹੈ ਨਾ, ਕਮਾਂਡ ਦਿੱਤੀ ਜਾਂਦੀ ਹੈ ਤੇ ਕਮਾਂਡ
0: ਕਮਾਂਡ ਤਾਂ ਜਿਹੜੀ ਹੈਗੀ ਪ੍ਰੋਪਰ ਆ, ਕਿ ਉਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸਿੱਖਿਆ, ਕਿਉਂਕਿ ਸਪੋਰਟਸਮੈਨ ਰਹੇ ਸ਼ੁਰੂ ਤੋਂ, ਕਿ ਇੱਕ ਲੀਡਰਸ਼ਿਪ ਦੀ ਭਾਵਨਾ ਜਿਹੜੀ ਹੈਗੀ, ਇੱਕ ਚੰਗਾ ਲੀਡਰ ਉਹੀ ਹੈ ਜਿਹੜਾ ਆਪਦੀ ਟੀਮ ਦੀ ਪ੍ਰੋਪਰ ਹੌਸਲਾ ਅਫਜ਼ਾਈ ਕਰਦਾ। ਤੇ ਜੇ ਮੈਂ ਆਪ ਹੀ ਪਿੱਛੋਂ ਪਿੱਛੋਂ ਹੋਈ ਜਾਵਾਂ ਕਿ ਲੈ ਵੀ ਮੂਹਰੇ ਹੋ ਕੇ ਸਤਪਾਲ ਤੂੰ ਗੋਲ ਕਰ, ਮਮਤਾ ਤੂੰ ਆਪਣਾ ਰਾਈਟ ਆਊਟ ਬਣ ਜਾ, ਤੇ ਆਪਣਾ ਸੈਂਟਰ ਫਾਰਵਰਡ ਕਿਰਨਪਾਲ ਤੂੰ ਬਣ ਜਾ, ਤੇ ਗਾਂ ਮੂਹਰੇ ਗਾਂ ਬਗਾਨੇ ਪੁੱਤ ਸਰੋਤੇ ਬੈਠਿਆ, ਠੀਕ ਹੈ ਨਾ, ਗਿੱਟੇ ਛਾਂਗ ਦਿੰਦੇ ਆ ਜੇ ਗਲਤੀਆਂ ਕਰੋਗੇ। ਤੇ ਮੈਨੂੰ ਜਿਹੜਾ ਹੈਗਾ ਨਿਗਾਹ ਰੱਖਣੀ ਪੈਂਦੀ ਆ, ਕਿ ਪਾਲੇ ਦੇ ਢਾ ਲੈਂਦੇ ਅਗਲੇ,
1: ਠੀਕ ਹੈ ਨਾ।
3: ਤੇ ਹੁਣ ਸਰ ਸਮਾਂ 1:06 ਤੇ 35 ਸਕਿੰਟ ਦਾ, ਤੇ ਲੋਕੀ ਉਡੀਕ ਰਹੇ ਆ ਤੁਹਾਡੀ
0: ਬੋਲੀ ਬੋਲੀ ਬੋਲੀ ਬੋਲੀ ਲਈ ਯਾਰ, ਹੁਣ ਆਉੜਦੀ ਨੀ ਮੌਕੇ ਤੇ, ਹੈ ਨਾ, ਆਪਣਾ ਤੂੰ ਮਮਤਾ ਸ਼ੁਰੂ ਕਰਦੇ ਆਪਾਂ, ਇੱਕ ਬੋਲੀ ਪਾ ਦੇ, ਇੱਕ ਪਾ ਦੇ ਹੁਣ ਤਾਂ ਤੂੰ ਆਪਣਾ, ਪਾ ਦੇ ਫਿਰ ਸਤਪਾਲ ਨੂੰ ਵੀ ਆਉਣ ਦੇ।
3: ਮੈਨੂੰ ਤਾਂ ਛੋਟੀ ਜੀ ਕਹਿੰਦੇ, ਮੈਨੂੰ ਤਾਂ ਕਹਿੰਦਾ ਪੇਕੇ ਨੀ ਜਾਂਦੀ, ਮੈਨੂੰ ਤਾਂ ਕਹਿੰਦਾ ਪੇਕੇ ਨੀ ਜਾਂਦੀ, ਜਦ ਮੈਂ ਤੁਰ ਗਈ ਪੇਕੇ, ਜੈ ਵੱਡੀ ਦਾ ਕਲਚਣਾ, ਰੂੜੀਆਂ ਚੜ ਚੜ ਵੇਖੇ, ਜੈ ਵੱਡੀ ਦਾ ਕਲਚਣਾ,
1: ਰੂੜੀਆਂ ਚੱਕਤੀਆਂ ਮਮਤਾ, ਹੁਣ ਤਾਂ ਰੂੜੀਆਂ, ਤੇ ਹੁਣ ਤਾਂ ਪਤਾ ਨੀ ਕਿੱਥੇ ਚੜ ਚੜ ਕੇ ਕੋਠੇ ਤੇ ਚੜ ਕੇ ਦੇਖੋ, ਹੁਣ ਚੜਦੇ ਨੀ ਲੋਕ ਕੋਠਿਆਂ ਦੇ, ਧੁੱਪ ਦੇ ਮਾਰੇ ਅੰਦਰ ਬੜੇ ਬੈਠੇ ਆ।
3: ਜੀ ਬਿਲਕੁਲ ਬਿਲਕੁਲ, ਸਤਪਾਲ ਸਰ ਤੁਸੀਂ ਮੈਨੂੰ ਕਿਹਾ ਸੀ ਮੈਨੂੰ ਬਹੁਤ ਆਉਂਦੀਆਂ।
1: ਨਹੀਂ ਨਹੀਂ, ਮੈਨੂੰ ਬੋਲੀਆਂ ਆਉਂਦੀਆਂ ਬਹੁਤ ਨੇ, ਪਰ ਸ਼ਰਮਾ ਜੀ ਬੈਠੇ ਆ, ਸ਼ਰਮਾ ਜੀ ਪਾਉਣਗੇ।
0: ਨਹੀਂ ਨਹੀਂ, ਤੂੰ ਪਾ ਦੇ ਮੈਂ ਚੱਕ ਲੂੰਗਾ, ਚੱਕ ਲੂੰਗਾ ਆਪਣਾ,
1: ਮੇਰੀ ਬੋਲੀ ਸ਼ਾਇਦ ਨਾ ਹੀ ਪਤਾ ਹੋਵੇ ਕਿਸੇ ਨੂੰ ਜੀ।
0: ਹਾਂਜੀ,
1: ਤੂੰ ਤਾਂ ਕੁੜੀਏ ਅੰਬ ਦਾ ਬੂਟਾ, ਮੈਂ ਕੇਲਾ ਬਣ ਜਾਵਾਂ, ਚੁੱਕ ਚੁੱਕ ਤੇਰੇ ਨਾਲ ਜੋ ਲੱਗ ਜਾ,
0: ਆਏ ਹਾਏ,
1: ਚੁੱਕ ਚੁੱਕ ਤੇਰੇ ਨਾਲ ਜੋ ਲੱਗ ਜਾ, ਰਤਾ ਫਰਕ ਨਾ ਪਾਵਾਂ ਨੀ ਤੇਰੀ ਫੋਟੋ ਤੇ।

0: ਫੋਟੋ ਤੇ
1: ਚਿੱਤ ਪਰਚਾਵਾਂ
2: ਗਿੱਧੇ ਦੇ ਵਿੱਚ ਨਾ ਮੈਨੂੰ ਲੱਗਦਾ ਵਧੀਆ ਲੱਗਦੀ ਪਰ ਮੈਂ ਨਹੀਂ ਸੁਣੀ ਹੋਈ ਸੀ ਬਾਜੀ
1: ਛੜਿਆਂ ਦੇ ਪਾ ਦਿੰਦੇ ਬੋਲੀ ਠੀਕ ਹੈ ਨਾ ਕਿਉਂਕਿ ਮੈਂ ਅੱਜ ਪ੍ਰੋਗਰਾਮ ਜਿਹੜਾ ਹੈਗਾ ਮੇਰੇ ਉਸਤਾਦ ਆਪਣਾ ਡਾਕਟਰ ਦੀਪਕ ਜੀ ਤੇ ਕਰਕੇ ਹਟਿਆ ਤੇ ਇਹਨਾਂ ਨਾਲ ਮੇਰੀ ਯਾਰੀ ਵੀ ਸਾਡੀ ਯੂਨੀਵਰਸਿਟੀ ਦਾ ਯੂਥ ਆਪਣਾ ਫੈਸਟੀਵਲ ਸੀਗਾ ਜੈਪੁਰ ਪਾਣੀ ਹਾਰਨ ਹੈ ਨਾ ਤੇ ਉਹ ਅਸੀਂ ਕੁੜੀਆਂ ਮੁੰਡੇ ਆਪਸ ਚ ਇੰਜੋਏ ਕਰਦੇ ਜਾਂਦੇ ਸੀ ਹੈ ਨਾ ਭੰਗੜੇ ਵਾਲੇ ਵੀ ਵਿੱਚ ਸੀਗੇ ਵਨ ਐਕਟ ਪਲੇ ਵਾਲੇ ਵੀ ਸਾਰੇ ਸੀਗੇ ਉਹ ਤੇ ਮੇਰੇ ਮੂੰਹ ਚੋਂ ਅੱਬੜ ਵਾਹੇ ਬੋਲੀ ਨਿਕਲ ਗਈ ਉਹ ਬੱਲੇ

ਨੌਕਰੀ ਚਾਹੁੰਦੇ ਜੀ। ਜਦੋਂ ਮੈਂ ਬੋਲੀ ਪਾਈ ਤੇ ਡਾਕਟਰ ਸਾਹਿਬ ਡਾਕਟਰ ਦੀਪਕ ਮਨਮੋਹਨ ਜੀ ਸਾਹਮਣੇ ਆਪਣਾ ਫਰੰਟ ਰੋ ਦੇ ਵਿੱਚ ਸੀਟ ਤੇ ਬੈਠੇ ਸੀਗੇ, ਐ ਮਗਰ ਭੁਮਾ ਕੇ ਮੇਰੇ ਮੈਨੂੰ ਝਾਕੇ, ਤੇ ਉਦੋਂ ਬਾਅਦ ਜਦੋਂ ਰਿਲੈਕਸੇਸ਼ਨ ਜੀ ਮਿਲੀ ਤੇ ਮੈਨੂੰ ਨਾਲ ਆਪਦੀ ਸੀਟ ਤੇ ਬਾਲਿਆ। ਮੈਨੂੰ ਕਹਿੰਦੇ ਕਿਹੜਾ ਪਿੰਡ ਆ ਤੇਰਾ? ਤੇ ਮੈਂ ਜੀ ਮੁਕਤਸਰ ਆ, ਤੇ ਐਮ ਏ ਪੰਜਾਬੀ ਚ ਐਡਮਿਸ਼ਨ ਲਈ ਹੈ। ਲਾਅ ਤੋਂ ਬਾਅਦ ਮੈਂ ਐਮ ਏ ਪੰਜਾਬੀ ਚ ਐਡਮਿਸ਼ਨ ਲਈ ਸੀ, ਕੰਪੀਟੀਸ਼ਨ ਦੀ ਤਿਆਰੀ ਕਰਦੇ ਸੀਗੇ, ਤੇ ਉਦੋਂ ਬਾਅਦ ਉਦੋਂ ਦੀ ਯਾਰੀ ਪਈ ਹਜੇ ਤੱਕ ਨਿਭੀ ਜਾਂਦੀ ਹੈ, ਇੱਕ ਉਸਤਾਦ ਦੇ ਤੌਰ ਤੇ ਵੀ ਤੇ ਇੱਕ ਮਾਰਗ ਦਰਸ਼ਕ ਦੇ ਤੌਰ ਤੇ ਵੀ। ਪੰਜਾਬੀ ਸਾਹਿਤ ਦੇ ਖਿੱਤਿਆਂ ਦੇ ਵਿੱਚ ਡਾਕਟਰ ਦੀਪਕ ਮਨਮੋਹਨ ਜੀ ਦਾ ਨਾਮ ਹੈ, ਤੇ ਮੈਂ ਅੱਜ ਇੱਕ ਸਪੈਸ਼ਲ ਪ੍ਰੋਗਰਾਮ ਉਹਨਾਂ ਨੂੰ ਇੱਕ ਸ਼ਰਧਾ ਦੇ ਸੰਬੰਧ ਵਿੱਚ ਪੇਸ਼ ਕਰ ਰਿਹਾ। ਅੱਜ ਵੀ ਪੂਰੇ ਚਿਤਾਨ ਨੇ ਚੰਡੀਗੜ੍ਹ ਰਹਿ ਰਹੇ ਨੇ, ਤੇ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਤੇ ਤਰਲੋ ਮੱਛੀ ਜੀ ਹੋਈ ਜਾਂਦੀ ਹੈ। ਕਿਰਨ ਪਾਲ ਘਬਰਾਉਣਾ ਪੈਣੇ, ਇਧਰੋਂ ਹੀ ਕਰ ਦਾਂਗੇ ਖਬਰਾਂ ਦੀ ਅਨਾਊਂਸਮੈਂਟ।

0: ਜਿਸ ਦਾ ਪਹਿਲਾ ਸੈਸ਼ਨ ਇਹਨਾਂ ਸਰਕਾਰੀ ਸਕੂਲਾਂ ਵਿੱਚ ਅੱਜ ਕਰਵਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਨਾਲ 3600 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ 6ਵੀਂ ਤੋਂ 10ਵੀਂ ਜਮਾਤ ਦੀਆਂ 3.4 ਲੱਖ ਤੋਂ ਵੱਧ ਵਿਦਿਆਰਥਣਾਂ ਨੂੰ ਸਿੱਧੇ ਤੌਰ 'ਤੇ ਲਾਭ ਹੋਣ ਦੀ ਉਮੀਦ ਹੈ। ਇਹ ਪਹਿਲਕਦਮੀ ਸਰਕਾਰ ਵੱਲੋਂ ਜਨਤਕ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਉਣ ਵੱਲ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦੀ ਹੈ, ਜਿੱਥੇ ਕੁੜੀਆਂ ਨੂੰ ਜਾਗਰੂਕਤਾ, ਆਤਮ ਵਿਸ਼ਵਾਸ, ਮਾਣ ਅਤੇ ਮਿਆਰੀ ਸਿਹਤ ਜਾਣਕਾਰੀ ਤੱਕ ਪਹੁੰਚਾਉਣ ਪ੍ਰਦਾਨ ਕੀਤੀ ਜਾਂਦੀ ਹੈ। ਮਾਹਵਾਰੀ ਸਿਹਤ ਸਿੱਖਿਆ ਨੂੰ ਵੱਡੇ ਪੱਧਰ 'ਤੇ ਜਮਾਤਾਂ ਤੱਕ ਲਿਜਾ ਕੇ ਪੰਜਾਬ ਸਰਕਾਰ ਨੇ ਇੱਕ ਅਜਿਹੇ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਜੋ ਰਵਾਇਤੀ ਤੌਰ 'ਤੇ ਚੁੱਪ ਝਿਜਕ ਮਿੱਥਾਂ ਅਤੇ ਸਮਾਜਿਕ ਭੈਅ ਨਾਲ ਘਿਰਿਆ ਹੋਇਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਇੱਕ ਸਮਾਗਮ ਦੌਰਾਨ ਕਪੂਰਥਲਾ ਪਿੰਡ ਸੀਚੇਵਾਲ ਵਿਖੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਤ ਅਵਤਾਰ ਸਿੰਘ ਮੈਮੋਰੀਅਲ ਹਾਕੀ ਸਟੇਡੀਅਮ ਵਿਖੇ ਇੱਕ ਨਵੇਂ ਐਸਟ੍ਰੋ ਟਰਫ ਗਰਾਊਂਡ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪੱਧਰੀ ਸਰਕਾਰੀ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਖੇਡ ਸਹੂਲਤਾਂ ਰਾਹੀਂ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਜਿੱਥਾਂ ਸਾਨੂੰ ਆਪਸੀ ਪਿਆਰ ਅਤੇ ਸਹਿਨਸ਼ੀਲਤਾ ਰਸਤਾ ਦਿਖਾਇਆ। ਉਹਨਾਂ ਕਿਹਾ ਕਿ ਲੋਕਾਂ ਦਰਮਿਆਨ ਸਮਾਜਿਕ ਤੰਤਾਂ ਪਹਿਲਾਂ ਹੀ ਬਹੁਤ ਮਜ਼ਬੂਤ ਨੇ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜੀਰਕਪੁਰ ਵਿਖੇ ਬਿਲਡਰ ਵੈਲਫੇਅਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ, ਜਿਸ ਦਾ ਉਦੇਸ਼ ਵਾਤਾਵਰਣ ਸੰਬੰਧੀ ਨਿਯਮਾਂ ਨੂੰ ਸਰਲ ਬਣਾਉਣ ਅਤੇ ਬਿਲਡਰਾਂ ਨੂੰ ਉਸਾਰੀ ਅਤੇ ਹਾਊਸਿੰਗ ਪ੍ਰੋਜੈਕਟਾਂ ਨਾਲ ਸੰਬੰਧਿਤ ਕਾਨੂੰਨੀ ਨਿਯਮਾਂ ਨਾਲ ਸੇਧ ਦੇਣਾ ਸੀ। ਅਧਿਕਾਰੀਆਂ ਨੇ ਇਸ ਗੋਲ 'ਤੇ ਜ਼ੋਰ ਦਿੱਤਾ ਕਿ ਬੋਰਡ ਦਾ ਮਕਸਦ ਸਿਰਫ ਕਾਨੂੰਨ ਲਾਗੂ ਕਰਨਾ ਹੀ ਨਹੀਂ ਸਗੋਂ ਬਿਹਤਰ ਤਾਲਮੇਲ ਅਤੇ ਪਾਰਦਰਸ਼ਤਾ ਰਾਹੀਂ ਵਾਤਾਵਰਣ ਪੱਖੀ ਅਤੇ ਟਿਕਾਊ ਸ਼ਹਿਰੀ ਵਿਕਾਸ ਵਿੱਚ ਮਦਦ ਕਰਨਾ ਹੈ। ਮੀਟਿੰਗ ਦੌਰਾਨ ਪ੍ਰੋਜੈਕਟਾਂ ਦੀ ਉਸਾਰੀ ਦੌਰਾਨ ਵਾਤਾਵਰਣ ਕਲੀਅਰੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ 'ਤੇ ਗਰਜ ਅਤੇ ਚਮਕਣਾ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਅਤੇ ਇੱਥੇ ਔਰੇਂਜ ਅਤੇ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਚੰਡੀਗੜ੍ਹ ਵਿੱਚ ਵੀ ਭਾਰੀ ਬਾਰਿਸ਼, ਤੇਜ਼ ਹਵਾਵਾਂ ਅਤੇ ਗੜੇਮਾਰੀ ਨਾਲ ਲਾਲ ਅਲਰਟ ਜਾਰੀ ਕੀਤਾ ਹੈ, ਜਿੱਥੇ ਅੱਜ ਸ਼ਾਮ ਨਿਊ ਚੰਡੀਗੜ੍ਹ ਦੇ PCA ਕ੍ਰਿਕਟ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਵਿਚਕਾਰ IPL ਕੁਆਲੀਫਾਇਰ 2 ਦਾ ਮੁਕਾਬਲਾ ਹੋਣਾ ਹੈ। ਇਸ ਦੌਰਾਨ ਅੱਜ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਤਾਪਮਾਨ ਕੱਲ੍ਹ ਦੇ ਮੁਕਾਬਲੇ ਘੱਟ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ @ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 1:15 ਦੇ 31 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਸੁਣਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼।

ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹੈ ਜੀ ਕਿਰਨਪਾਲ ਤੁਹਾਡੇ ਨਾਲ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਦਿਲ ਦੇ ਨਾਲ। ਕੀ ਹਾਲ ਚਾਲ ਨੇ ਸਰੋਤਿਓ? ਜੇ ਮੇਰੇ ਹਾਲ ਚਾਲ ਪੁੱਛੋਗੇ ਤਾਂ ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ। ਵੈਸੇ ਇੱਕ ਗੱਲ ਹੈਗੀ ਹੈ, ਜੇ ਮੈਂ ਹਕੀਕਤ ਦੇ ਵਿੱਚ ਦੱਸਾਂ ਨਾ ਤਾਂ ਹਾਲ ਚਾਲ ਗਰਮੀ ਨੇ ਥੋੜਾ ਜਿਹਾ ਵਿਗਾੜ ਰੱਖੇ ਆ, ਪਰ ਫਿਰ ਵੀ ਮੈਂ ਕਹੂੰਗੀ ਕਿ ਹਾਲ ਜਿਹੜੇ ਹੈਗੇ ਆ ਨਾ ਉਹਨਾਂ ਨੂੰ ਹਮੇਸ਼ਾ ਵਧੀਆ ਰੱਖੋ ਤੇ ਚਾਲ ਆਪਣੀ ਆਪਣੀ ਵਧੀਆ ਰਹਿੰਦੀ ਹੈ। ਸੋ ਰਹੀ ਗੱਲ ਇਹ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜਦੋਂ ਤੁਸੀਂ ਜੁੜ ਗਏ ਹੋ ਤਾਂ ਫਿਰ ਤੁਹਾਡੇ ਹਾਲ ਚਾਲ ਠੀਕ ਨਾ ਹੋਣੇ ਕਿੱਦਾਂ ਹੋ ਸਕਦਾ। ਚਲੋ ਜੀ, ਬਾਕੀ ਸਿਰੇ ਕਿਰਨਪਾਲ ਦੇ ਨਾਲ ਤੁਸੀਂ ਜੁੜੇ ਰਹਿਣਾ 0162-43-331 ਨੰਬਰ ਦੇ ਜ਼ਰੀਏ, ਕਿਉਂਕਿ ਤੁਸੀਂ ਡਾਇਲ ਕਰਕੇ ਪਹੁੰਚਣਾ ਤੇ ਆਪਣੀ ਪਸੰਦ ਦਾ ਗੀਤ ਸੁਣਨਾ। ਸੋ ਮੈਂ ਆਪਣੀ ਪਸੰਦ ਦਾ ਗੀਤ ਸੁਣਾ ਦਿਆਂ? ਪੱਕਾ ਸੁਣਾ ਦੇਵਾਂ? ਸੋ ਫਿਰ ਮੈਂ ਸੁਣਾ ਦਿੰਦੀ ਹਾਂ। ਜਬ

0: ਨਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਨੀ ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਣੀ ਆ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, 30 ਮਈ ਦਿਨ ਸ਼ਨੀਵਾਰ ਸ਼ਾਮ 5:30 ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 30 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਤੁਸੀਂ ਸੁਣ ਰਹੇ ਹੋ ਹੈਲੋ ਫਰਮਾਇਸ਼ ਕਿਰਨਪਾਲ ਦੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼। ਤੁਸੀਂ ਵੀ ਜੁੜੋ 0162-4331 ਨੰਬਰ ਡਾਇਲ ਕਰਕੇ। ਜੀ ਤਾਂ 0164-4431 ਖੁਸ਼ੀ ਮੈਨੂੰ ਇੰਨੀ ਹੋ ਜਾਂਦੀ ਹੈ ਕਿ ਜਦੋਂ ਮੇਰੇ ਸਰੋਤੇ ਫਟਾਫਟ ਫੋਨ ਲਾਉਂਦੇ ਆ ਨਾ, ਤਾਂ ਫਿਰ ਮੈਨੂੰ ਸਮਝ ਨਹੀਂ ਆਉਂਦੀ, ਕਈ ਵਾਰੀ ਨਾ ਸ਼ਬਦ ਇੱਧਰ ਉੱਧਰ ਹੋ ਜਾਂਦੇ ਆ। ਸੋ ਕੌਣ ਪਹੁੰਚੇ ਨੇ ਜੀ ਅਗਲੇ ਸਰੋਤੇ, ਆਪਾਂ ਉਹਨਾਂ ਤੋਂ ਪੁੱਛੀਏ। ਹੈਲੋ
1: ਕਿਰਨ ਜੀ, ਨਮਸਤੇ।
0: ਨਮਸਤੇ ਜੀ, ਨਮਸਤੇ, ਕੌਣ?

ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 31 ਮਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਜੀ ਤੁਸੀਂ ਇਹਨਾਂ ਦੇ ਬਾਰੇ ਹੋ ਕਿਰਨਪਾਲ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਸਟੂਡੀਓ ਦੀ ਘੜੀ ਦੇ ਹੋ ਰਿਹਾ ਜੀ 1:43:39. ਸੋ ਅਗਲੇ ਸਰੋਤੇ ਨਹੀਂ ਪਹੁੰਚੇ ਹੈਗੇ ਕਿਉਂਕਿ ਅਗਲੇ ਸਰੋਤੇ ਫਿਰ ਜੇਕਰ ਤੁਸੀਂ ਡਾਇਲ ਕਰੋਗੇ 0162-44-331 ਨੰਬਰ ਤਾਂ ਫਿਰ ਹੀ ਆਉਂਗੇ ਨਾ। ਸੋ ਜਦੋਂ ਤੱਕ ਮੇਰੇ ਸਰੋਤੇ ਪਹੁੰਚਦੇ ਆ ਤਾਂ ਉਦੋਂ ਤੱਕ ਮੈਂ ਤੁਹਾਨੂੰ ਵਧੀਆ ਪਿਆਰਾ ਜਿਹਾ ਗੀਤ ਸੁਣਾ ਰਹੀ ਹਾਂ ਜੀ ਆਏ ਦਿਨ ਬਹਾਰ ਕੇ ਫਿਲਮ ਦੇ ਵਿੱਚੋਂ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਗਾਇਕੀ ਦਾ ਉਹ ਨਾਮ ਜਿਸ ਨੇ ਪੰਜਾਬੀ ਵਿਰਸੇ ਨੂੰ ਆਪਣੀ ਆਵਾਜ਼ ਰਾਹੀਂ ਦੁਨੀਆਂ ਤੱਕ ਪਹੁੰਚਾਇਆ। ਜੀ, ਮਨਮੋਹਨ ਵਾਰਸ।

0: ਸਮਾਂ ਹੋ ਰਿਹਾ ਜੀ ਸਟੂਡੀਓ ਦੀ ਘੜੀ ਮੁਤਾਬਿਕ 1:51 ਤੇ 50 ਸਕਿੰਟ। ਅਗਲੇ ਸਰੋਤੇ ਪਹੁੰਚੇ ਨੇ ਜੀ ਆਪਣੀ ਫਰਮਾਇਸ਼ ਲੈ ਕੇ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ?
1: ਮੈਂ ਗੁਰਮੇਲ ਸਿੰਘ, ਪਿੰਡ ਸ਼ੇਰਪੁਰ ਸੋਢੀਆ, ਨੇੜੇ ਧੂਰੀ, ਜ਼ਿਲ੍ਹਾ ਸੰਗਰੂਰ ਤੋਂ ਬੋਲਦੇ ਆ ਜੀ।
0: ਜੀ ਗੁਰਮੇਲ ਸਿੰਘ ਜੀ, ਸਵਾਗਤ ਹੈ ਜੀ ਆਪ ਜੀ ਦਾ।
1: ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
0: ਠੀਕ ਠਾਕ ਹੋ?
1: ਬਹੁਤ ਵਧੀਆ ਜੀ, ਤੁਸੀਂ ਆਪਣਾ ਦੱਸੋ ਜੀ।
0: ਬਹੁਤ ਵਧੀਆ ਜੀ, ਗੀਤ ਕਿਹੜਾ ਸੁਣਾਈਏ?
1: ਲੈਲਾ ਮਜਨੂੰ ਫਿਲਮ ਚੋ ਸੁਣਾ ਦੋ ਵੀ, ਖੁਸ਼ਨ ਹਾਜ਼ਰ ਹੈ ਜੀ।
0: ਹਾਂ ਸੁਣਾ ਰਹੀ ਹੈ ਜੀ, ਲੈਲਾ ਮਜਨੂੰ ਫਿਲਮ ਦੇ ਵਿੱਚੋਂ ਇਹ ਗੀਤ ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ।
1: ਆਪ ਜੀ ਧੰਨਵਾਦ ਜੀ।

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਮੁਤਾਬਿਕ ਠੀਕ 2:30 ਤੇ 30 ਸਕਿੰਟ ਹੋ ਰਹੇ ਨੇ ਵੇਲਾ ਹੋ ਰਿਹਾ ਤੁਹਾਡੇ ਖਤਾਂ ਤੇ ਸੁਨੇਹਿਆਂ ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਸੁਣਦੀਆਂ ਪ੍ਰੋਗਰਾਮ ਸੁਰੀਲੀ ਦੁਪਹਿਰ

ਸੁਨੇਹੇ ਤੁਹਾਡੇ ਬਹੁਤ ਹੀ ਜ਼ਿਆਦਾ ਮੇਰੇ ਕੋਲ ਪਹੁੰਚੇ ਨੇ ਔਰ ਮੈਂ ਤੁਹਾਡੇ ਜਿਹੜੇ ਸੁਨੇਹੇ ਹੈਗੇ ਆ ਪਿੰਡ ਤੁਹਾਡਾ ਸੁਨੇਹਾ ਵੀ ਪਹੁੰਚਿਆ ਅਤੇ ਮੇਰੇ ਕੋਲ ਤੁਹਾਡਾ ਜਿਹੜਾ ਹੈਗਾ ਖਤ ਵੀ ਪਹੁੰਚਿਆ ਸੀ ਉਹ ਮੈਂ ਖਤ ਪੜ੍ਹ ਚੁੱਕੀ ਹਾਂ ਜੀ। ਵਾਂਡੀ ਵਾਲਾ ਫਾਜ਼ਿਲਕਾ ਪੰਜਾਬ ਤੋਂ, ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਮਾ ਬਗੜੀਆ, ਰਜਤ ਅਤੇ ਮਨੀਸ਼ ਚੌਧਰੀ। ਇਸੇ ਹੀ ਗੀਤੇ ਲਈ ਪਿੰਡ ਦੇ ਡਾਕਖਾਨਾ ਖੂਹੀਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਇਜਲ ਹੇਜਲ ਵਿਹਾਨ ਚਾਵਲਾ, ਆਸਥਾ ਜੈ ਸ਼੍ਰੀ ਸੰਤੋਸ਼ ਚਾਵਲਾ, ਹੇਮੰਤ ਦੀਪਕ ਰਮੇਸ਼ ਚਾਵਲਾ, ਰਿਜੂ ਬੱਬੂ ਵੀਹੂ ਚਾਵਲਾ ਅਤੇ ਚਾਵਲਾ ਪਰਿਵਾਰ। ਇਸੇ ਹੀ ਗੀਤੇ ਲਈ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ, ਦੌਲਤਪੁਰ ਅਬੋਹਰ ਤੋਂ ਅਜੇ ਗੁਦਾਰਾ ਅਤੇ ਰੇਨੁਕਾ ਇਨ੍ਹਾਂ ਦੇ ਸਾਥੀ, ਔਰ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਬਲਜੀਤ ਸਿੰਘ ਨੇ ਸਾਨੂੰ ਸੁਨੇਹਾ ਭੇਜਿਆ। ਸੁਨੇਹੇ ਭੇਜੇ ਜੀ ਸਤਨਾਮ ਸਿੰਘ ਗਿੱਲ, ਪਿੰਡ ਪੱਖੀ ਖੁਰਦ, ਫਰੀਦਕੋਟ ਤੋਂ। ਇਸੇ ਗੀਤੇ ਲਈ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਅਤੇ ਪਿੰਡ ਇਹਨਾਂ ਦੇ ਸਾਥੀ ਹੈਗੇ, ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ। ਤੁਹਾਡੀ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੀ ਹਾਂ ਜੀ ਸੁਰਿੰਦਰ ਛਿੰਦਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਭੰਗੜਾ। ਜੀ ਹਾਂ, ਇਸ ਫਿਲਮ ਦਾ ਅਗਲਾ ਗੀਤ ਤੁਹਾਨੂੰ ਸੁਣਾ ਰਹੀ ਹਾਂ ਜੀ, ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਤੇ ਇਹਨਾਂ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੇ ਲਈ ਸਾਡੇ ਕੋਲ ਖਤ ਪਹੁੰਚੀ ਹੈ ਜੀ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ, ਕਰਨ, ਦਵਿੰਦਰ, ਵਰਿੰਦਰ ਤੇ ਸਿਮਰਨ, ਏਕਮ, ਦਮਨ ਤੇ ਅਭਿਜੋਤ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ ਤੋਂ ਸੀਤਾਰਾਮ, ਕੇਸਰੀ ਸੁੱਖਾ, ਦੇਬੀ ਕੋਟਲੀ, ਕਿੰਡਾ, ਬਰਾੜ, ਨੀਲਾ, ਸਰਾਂ, ਪਿੰਡ ਗੰਗਾ, ਕਾਲਾ, ਰੂਪ, ਰਾਣਾ, ਅਮਨ ਤੇ ਇਹਨਾਂ ਦੇ ਸਾਥੀ।

ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਤੇ ਮੀਕਾ ਬਿਰਕ। ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ। ਇਸੇ ਹੀ ਗੀਤ ਦੇ ਲਈ ਮਹਿਸ ਗੇਟ ਨਾਭਾ ਤੋਂ ਸੋਮਦਾਤ ਕੈਰਵ, ਜੋਤੀ ਰਾਣੀ ਤੇ ਗੁਰਮੰਨਤ, ਗਿੱਦੜਵਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ ਤੇ ਪਾਇਲ ਬੇਬੀ ਹਿਨਾਸ਼ਾ ਵੀ ਇਹਨਾਂ ਦੇ ਨਾਲ ਹੈ ਜੀ। ਬਲਵਿੰਦਰ ਸਿੰਘ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਤੋਂ ਇਹਨਾਂ ਦੇ ਨਾਲ ਇਹਨਾਂ ਦੇ ਦੋਸਤ ਸੁਖਦੀਪ ਸਰਦੂਲ ਤੇ ਇਹਨਾਂ ਦਾ ਬੇਟਾ ਗੁਰਸ਼ਰਨ ਤੇ ਗੁਰਵੀਰ। ਇਸੇ ਹੀ ਗੀਤ ਦੇ ਲਈ ਪਿੰਡ ਬੁਰਜ ਮਾਨਸਾ ਤੋਂ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਮਾਨਸਾ ਕੱਲਾ, ਮਲਕੀਤ ਮਾਨਸਾ ਕਲਾ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਤੇ ਤੱਗੜ ਫੈਮਿਲੀ ਇਹਨਾਂ ਦੇ ਨਾਲ ਹੈ ਜੀ। ਸ੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂ ਬਾਲਾ, ਮਨੋਜ ਕੁਮਾਰ ਬੇਗ, ਰਾਜ ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ, ਪਿੰਡ ਰਾਮੇਆਣੇ ਤੋਂ ਪ੍ਰਕਾਸ਼ ਚੰਦ, ਦੇਸ਼ਰਾਜ ਮਾਂਡੀਆ ਤੇ ਇਹਨਾਂ ਦਾ ਪਰਿਵਾਰ ਤੇ ਆਂਢੀ ਗੁਆਂਢੀ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਪਹੁੰਚੇ ਜੀ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬਹਿਰਾ ਨਵੇਦਾ ਜ਼ਿਲ੍ਹਾ ਗਾਜੀਪੁਰ ਤੋਂ ਪ੍ਰਤੀਕ ਰਾਏ, ਸ੍ਰੀਮਤੀ ਰੋਸ਼ਨੀ ਰਾਏ ਤੇ ਪ੍ਰਿਅੰਜਲ ਰਾਏ। ਇਸੇ ਹੀ ਗੀਤ ਦੇ ਲਈ ਪ੍ਰੇਮ ਪੂਰਵਕ ਅਦਾਬ ਜੀ, ਪ੍ਰੇਮ ਪੂਰਵਕ ਅਦਾਬ ਲਿਖਦੇ ਆ ਪਿੰਡ ਕੁਹਾੜ ਹੇੜਾ ਸਹਾਰਨਪੁਰ ਤੋਂ, ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ, ਸਦਾਮ, ਅਦੀਮ ਹਸਨ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਇਹਨਾਂ ਨੇ ਸੁਨੇਹਾ ਲਿਖਿਆ ਜੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਦਾ ਵੀ ਮੇਰੇ ਕੋਲ ਸੁਨੇਹਾ ਪਹੁੰਚਿਆ। ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰੇ ਤੇਗ ਫਤਿਹ ਸਿੰਘ ਰੱਖੜਾ, ਪੋਤਰੀ ਜਸ਼ਗੁਣ ਰੱਖੜਾ ਤੇ ਇਹਨਾਂ ਦੇ ਸਾਥੀ ਪਹੁੰਚੇ ਨੇ ਜੀ ਬਾਗਾ ਪੁਰਾਣਾ ਤੋਂ। ਸੋ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਸੁਣਾ ਰਹੀ ਜੀ ਭੰਗੜਾ ਫਿਲਮ ਦੇ ਵਿੱਚੋਂ ਇਹ ਗੀਤ।

ਦੁਰਗਾ ਰੰਗੀਲਾ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਸੁਣਦੇ ਚਾਹਵਾਨ ਨੇ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾਂ ਤੋਂ, ਮੁਹੱਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪ੍ਰਵੀਨ, ਰੋਜੀ ਪ੍ਰਵੀਨ, ਬਿੱਟੂ ਭਈਆ, ਸਾਜਦਾ ਰਾਣੀ ਤੇ ਹਿਨਾ ਕੌਸ਼ਰ, ਹੈਲੋ ਫਰਮਾਇਸ਼ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਜੀ, ਮਿਰਜ਼ਾਪੁਰ ਕੁਰੂਕਸ਼ੇਤਰਾ ਤੋਂ ਜਸ਼ਪਾਲ ਤਿਮਾਨ, ਸ਼੍ਰੀਮਤੀ ਕ੍ਰਿਸ਼ਨਾ ਤਿਮਾਨ, ਰਾਹੁਲ ਤਿਮਾਨ, ਸ਼ੁਭਮ ਤਿਮਾਨ, ਆਂਚਲ ਕੁੰਜ ਪੂਰਵ, ਪ੍ਰਵੀਨ ਤਿਮਾਨ, ਚਿਰਾਗ ਤਿਮਾਨ, ਰਜਤ ਤਿਮਾਨ, ਰਜੇਸ਼ ਤਿਮਾਨ ਤੇ ਇਹਨਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਬੂਟਾ ਸਿੰਘ ਰਾਜਾ, ਗੰਗਾ ਰਾਮ ਭੁੱਚੋ ਮੰਡੀ, ਗੁਰਤੇਜ ਸਿੰਘ ਕਮਾਲੂ, ਅਮਰੀਕ ਕਪੂਰ ਕਾ, ਸੁਖਦੇਵ ਬਾਬੇ ਕਾ, ਬੂਟਾ ਜਗਤੂ ਕਾ ਤੇ ਅਵਤਾਰ ਸਿੰਘ ਇਹਨਾਂ ਦੇ ਨਾਲ ਹੈ ਜੀ। ਰਜਤ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਤੇ ਇਰਫਾਨ ਖਾਨ ਨੇ ਸਾਨੂੰ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਲਿਖਿਆ। ਇਸੇ ਹੀ ਗੀਤ ਦੇ ਲਈ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ, ਪੂਰਾ ਖੁਸ਼ਦਿਲ ਪਰਿਵਾਰ, ਹਰਜਿੰਦਰ ਸਿੰਘ ਬਰਾੜ ਪੋਸਟ ਪਿੰਡ ਤੇ ਡਾਕਖਾਨਾ ਜੀਦਾ ਡਿਸਟ੍ਰਿਕਟ ਬਠਿੰਡਾ ਤੋਂ, ਗੋਵਰਧਨ ਵਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਅਸ਼ੀਸ਼ ਰਾਜਾ, ਚੇਤਰੀਆਂ ਮਸਕੀਨ, ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਚਿਤਾ ਖੁਰਾਣਾ ਤੇ ਕੇਸ਼ੂ ਰਿਧਾਨ ਖੁਰਾਣਾ, ਪਿੰਡ ਜਗਾਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਤੇ ਹਰਮਨ ਭਗਾਣੀਆਂ,

ਇਸੇ ਹੀ ਗੀਤ ਦੇ ਲਈ ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨੀਆ, ਪ੍ਰਗਟ ਸਿੰਘ ਢਿੱਲੋਂ, ਪਿਆਰਾ ਸਿੰਘ, ਜਨਕਰਾਜ, ਨਛੱਤਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਸੁਖਦੀਪ, ਗੁਰਮੀਤ ਸਿੰਘ, ਪਿੰਡ ਢਿਲਮਾ, ਜ਼ਿਲ੍ਹਾ ਬਰਨਾਲਾ, ਤਹਿਸੀਲ ਧੱਪਾ ਮੰਡੀ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ ਤੇ ਡੈਵਿਸ ਚੰਡੀਗੜ੍ਹ ਤੋਂ ਸਾਨੂੰ ਸੁਨੇਹਾ ਲਿਖਦੇ ਨੇ ਜੀ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਨੇ ਵੀ ਸਾਨੂੰ ਸੁਨੇਹਾ ਲਿਖਿਆ। ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ ਤੇਜਾ, ਪਿੰਡ ਢਿਲਮਾ ਤੋਂ ਸੁਖਦੀਪ ਸਿੰਘ, ਬੀਦੋਵਾਲ ਤੋਂ ਰਾਜਵੰਤ ਸਿੰਘ ਤੇ ਪਿੰਡ ਚੰਨੂ ਤੋਂ ਜਗਸੀਰ ਸਿੰਘ, ਗੁਰਮੇਲ ਸਿੰਘ ਸਿਰੀਏਵਾਲਾ ਤੋਂ ਗੀਤ ਰਣਜੀਤ ਕੌਰ ਨੇ ਜੀ। ਤੁਸੀਂ ਸਰੋਤੇ ਹੋ, ਮੈਂ ਇੱਕ ਫਿਰ ਤੁਹਾਨੂੰ ਗੁਜ਼ਾਰਿਸ਼ ਕਰਦੀ ਹਾਂ, ਤੁਸੀਂ ਆਪਣਾ ਨਾਮ ਇੱਕ ਸਾਈਡ 'ਤੇ ਲਿਖਿਆ ਕਰੋ ਔਰ ਗੀਤ ਦੇ ਬੋਲ, ਫਿਲਮ ਦਾ ਨਾਮ ਤੁਸੀਂ ਉਹਦੇ ਨੀਚੇ ਲਿਖਿਆ ਕਰੋ ਜਾਂ ਫਿਰ ਸਟਾਰਟਿੰਗ ਦੇ ਵਿੱਚ ਤੁਸੀਂ ਉਸਦੀ ਆਪਣੀ ਫਰਮਾਇਸ਼ ਲਿਖਦਿਆ ਕਰੋ। ਜੱਗਾ ਸਿੰਘ ਰਾਮਾ ਮੰਡੀ ਤੋਂ, ਮਲਜੀਤ ਸਿੰਘ, ਬਲਜੀਤ ਕੌਰ ਰਾਮਾ ਮੰਡੀ ਤੋਂ, ਤਨਵੀਰ ਤੇ ਗੁਰਵੀਰ ਜਸ਼ਨੂਰ ਇਹਨਾਂ ਦੇ ਨਾਲ, ਇਹਨਾਂ ਦੇ ਬਹੁਤ ਸਾਰੇ ਸਾਥੀ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਤੇ ਇਹਨਾਂ ਦੇ ਸਾਥੀ। ਅਮਰਜੀਤ ਜੱਸਲ, ਚਰਨਜੀਤ ਬੱਟੂ ਚੂਚੀ, ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਲਿਖਦੇ ਨੇ। ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ, ਰਾਹੁਲ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ, ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਤੇ ਇਹਨਾਂ ਦੇ ਸਾਥੀ। ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਤੇ ਇਹਨਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਅਨਾਜ ਮੰਡੀ ਕਾਲਾਂਵਾਲੀ ਤੋਂ ਵੀਰ ਚੰਦ, ਆਸ਼ੀਸ਼ ਕੁਮਾਰ, ਨਿਧੀ, ਰੋਹਨ ਤੇ ਬੇਬੀ ਅਮੀਰਾ ਨੇ ਵੀ ਸਾਨੂੰ ਸੁਨੇਹਾ ਲਿਖਿਆ ਜੀ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਅਹੂਜਾ। ਇਸੇ ਹੀ ਗੀਤ ਦੇ ਲਈ ਸੀਤਾਰਾਮ ਕਾਂਗੜਾ, ਬਬੀਤਾ ਬੋਟ, ਏਕਤਾ ਕਲੋਨੀ ਰੋਹਤਕ ਤੋਂ, ਨਿਖਿਲ ਕਾਂਗੜਾ, ਤਨਵੀ ਬੋਟ ਤੇ ਅੰਕਿਤਾ ਕਾਂਗੜਾ ਵੀ ਇਹਨਾਂ ਦੇ ਨਾਲ ਹੈ ਜੀ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਚੇਤਨ, ਆਸ਼ੀਸ਼ ਰਾਜਾ, ਰਾਜੀ ਧਵਨ, ਪਿੰਡ ਝੱਖੜਵਾਲਾ, ਜ਼ਿਲ੍ਹਾ ਫਰੀਦਕੋਟ ਤੋਂ, ਮਾਫ਼ ਕਰਨਾ, ਲਿਖਿਆ ਉਹਨਾਂ ਨੇ। ਰਮੇਸ਼ ਬਿੱਲਾ ਚਾਵਲਾ, ਪਿੰਡ ਤੇ ਡਾਕਖਾਨਾ ਖੋਈਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ, ਇਹਨਾਂ ਦਾ ਖਤ ਵੀ ਪਹੁੰਚਿਆ ਸੀ ਜੀ ਤੇ ਤੁਹਾਡਾ ਸੁਨੇਹਾ ਵੀ ਪਹੁੰਚ ਗਿਆ। ਸਾਥੀਓ, ਮਾਫ਼ੀ ਚਾਹੁੰਦੀ ਹਾਂ, ਤੁਸੀਂ ਦੋ ਦੋ ਇਸ ਤਰੀਕੇ ਦੇ ਨਾਲ ਨਾ ਕਰਿਆ ਕਰੋ ਕਿ ਖਤ ਭੇਜ ਕੇ ਤੁਸੀਂ ਵੇਟ ਕਰਿਆ ਕਰੋ ਆਪਣੇ ਖਤ ਪੜ੍ਹਨ ਦੀ। ਪਿੰਡ ਸੇਮਾ ਤੋਂ ਨਿੰਮਾ ਸਿੱਧੂ, ਆਜ਼ਾਦ ਦੀਪ, ਪ੍ਰਭਜੋਤ ਸਿੱਧੂ, ਗੋਗੀ ਸਿੱਧੂ, ਰਾਜਵਿੰਦਰ ਸਿੱਧੂ, ਕਰਮਜੀਤ ਸਿੱਧੂ ਤੇ ਇਹਨਾਂ ਦੇ ਸਾਥੀ। ਅਬੋਹਰ ਤੋਂ ਸੁਖਦੇਵ ਕੁਮਾਰ, ਰੂਪਾ ਦੇਵੀ, ਪ੍ਰਜਾਪਤੀ। ਇਸੇ ਹੀ ਗੀਤ ਦੇ ਲਈ ਹਰਵਿੰਦਰ ਕੌਰ, ਪ੍ਰਕਾਸ਼ ਕੌਰ, ਹਰਮੀਤ ਰਜੌਰਾ, ਸੁਮਿਤ, ਸੁਭਾਸ਼ ਚੰਦਰ, ਸੁਸ਼ਾਂਤ ਸਿਟੀ ਦੋ ਬਠਿੰਡਾ ਤੋਂ ਸਾਨੂੰ ਲਿਖਦੇ ਨੇ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਸਤਨਾਮ ਸਿੰਘ ਗਿੱਲ, ਪੱਖੀ ਖੁਰਦ, ਫਰੀਦਕੋਟ ਤੋਂ ਸੁਨੇਹਾ ਲਿਖਿਆ ਜੀ। ਜੋਧਾ ਸਿੰਘ, ਤੇਜਾ ਸਿੰਘ ਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ ਵੀ ਸਾਨੂੰ ਸੁਨੇਹਾ ਲਿਖਿਆ। ਪਿੰਡ ਜਗਾ ਰਾਮ ਤੀਰਥ ਤੋਂ ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ, ਭੋਲਾ ਸਿੰਘ ਬੇਦੀ ਤੇ ਇਹਨਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਪਹੁੰਚੇ ਜੀ ਸੁਨੇਹਾ। ਪਿੰਡ ਮਹਿਮਾ ਸਵਾਈ, ਜ਼ਿਲ੍ਹਾ ਬਠਿੰਡਾ ਤੋਂ ਗੁਰਦੇਵ ਕੌਰ, ਗੁਰਸੇਵਕ ਸਿੰਘ, ਲਖਵੀਰ ਸਿੰਘ, ਗਗਨਦੀਪ, ਰਮਨਦੀਪ, ਏਕਮ ਸਿੰਘ, ਏਕਮਜੀਤ ਸਿੰਘ ਤੇ ਧਾਲੀਵਾਲ ਪਰਿਵਾਰ।

ਕਿਹਦੇ ਲਈ? ਸਾਨੂੰ ਸੁਨੇਹਾ ਲਿਖਿਆ ਜੀ ਗੁਰਸਾਹਿਬ ਸਿੰਘ, ਮਨਵਿੰਦਰ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ ਖਿਆਲੀ ਵਾਲੇ, ਸੇਵਕ ਸਿੰਘ ਨੇੜੇ ਰੇਲਵੇ ਫਾਟਕ ਗੁਨਿਆਣਾ ਮੰਡੀ ਤੋਂ। ਇਸੇ ਹੀ ਗੀਤ ਲਈ ਰਾਮਾ ਮੰਡੀ ਤੋਂ ਜਗਤਾਰ ਸਿੰਘ ਪੂਰਵਾ, ਹਰਜੋਤ ਸਿੰਘ ਪੂਰਵਾ ਗਿਆਨੇ ਵਾਲੇ ਤੇ ਰਸਪ੍ਰੀਤ ਸਿੱਧੂ ਕਮਾਲੂ ਤੋਂ, ਇਹਨਾਂ ਦੇ ਨਾਲ ਨੇ। ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋਟ ਤੋਂ ਸਰਬਜੋਤ ਸਿੱਧੂ, ਅਵੀਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਰਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਆਂਡੀ ਗੁਆਂਢੀ। ਸੋ ਸਰੋਤੇ, ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਸੁਣਾ ਰਹੇ ਹਾਂ ਜੀ ਦੁਰਗਾ ਰੰਗੀਲਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਦੇ ਵਿੱਚ ਜਾਂਦੇ ਜਾਂਦੇ ਆਪਾਂ ਗੀਤ ਸੁਣਦੇ ਹਾਂ ਜੀ। ਇਸ ਗੀਤ ਦੀ ਫਰਮਾਇਸ਼ ਮੇਰੇ ਕੋਲ ਪਹੁੰਚੀ ਹੈ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਸੋਨੀ ਸਿੱਧੂ, ਰੰਮੀ ਸਿੱਧੂ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਪਿੰਡ ਕੋਟ ਸ਼ਮੀਰ ਨੇੜੇ ਕਲਾਸ ਕਾ ਚੌਂਤਰਾ, ਜਥੇਦਾਰ ਪਿਆਰਾ ਸਿੰਘ, ਗੁਰਮੇਲ ਸਿੰਘ, ਪ੍ਰਗਟ ਸਿੰਘ, ਮੇਜਰ ਸਿੰਘ, ਪੱਪੂ ਬੀਲਾ ਸਿੰਘ, ਮਨਦੀਪ ਬੁੱਗੜ ਤੇ ਇਹਨਾਂ ਦੇ ਸਾਥੀ। ਇਸੇ ਹੀ ਗੀਤ ਦੇ ਲਈ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ, ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ ਸ਼ਾਹ, ਮੰਗਲਾ ਬੇਨ ਸ਼ਾਹ, ਰਜਿੰਦਰ ਜੀ ਸ਼ਾਹ ਨੇ ਸਾਨੂੰ ਲਿਖਿਆ ਸੀ। ਸੁਨੇਹਾ ਮੋਟਾ ਸਿੰਘ ਨਗਰ ਜਲੰਧਰ ਤੋਂ, ਮਨੋਜ ਜੈਨ, ਸਮਤਾ ਜੈਨ, ਸਾਰਿਕਾ ਜੈਨ, ਯੂਕੇ ਬਨੀਤਾ ਜੈਨ ਤੇ ਇਹਨਾਂ ਦੇ ਸਾਥੀ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ, ਪਿੰਡ ਸ਼ਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਸੀਵੀਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿਲਪਤੀ ਬਠਿੰਡਾ ਤੋਂ, ਅਮਰਜੀਤ ਕੌਰ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਤੇ ਮੀਤਾ ਸਿੱਧੂ। ਇਸੇ ਹੀ ਗੀਤ ਦੇ ਲਈ ਮੇਰੇ ਕੋਲ ਜਗਸੀਰ ਸਿੰਘ, ਮੰਦਰ ਸਿੰਘ, ਲਛਮਣ ਸਿੰਘ, ਮੌੜ ਚੜ੍ਹ ਸਿੰਘ ਵਾਲਾ ਤੋਂ, ਗੁਰਜੀਤ ਸਿੰਘ, ਪੂਰਾ ਸਿੰਘ, ਦਰਸ਼ਨ ਸਿੰਘ ਬਗਿਆਲਾ, ਗੁਰਮੇਲ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਨੇ ਸਾਥੀਆਂ ਨੇ ਸਾਨੂੰ ਖਤ ਲਿਖਿਆ ਸੀ ਜੀ। ਮਾਫ਼ੀ ਚਾਹਾਂਗੇ, ਕਈ ਵਾਰੀ ਤੁਹਾਨੂੰ ਪਤਾ ਕਿ ਜਾਂ ਤਾਂ ਫਿਰ ਤੁਹਾਡੀ ਲਿਖਾਈ ਦੇ ਵਿੱਚ ਦਿੱਕਤ ਆ ਜਾਂਦੀ ਹੁੰਦੀ ਹੈ, ਜਾਂ ਫਿਰ ਤੁਸੀਂ ਸਹੀ ਤਰੀਕੇ ਦੇ ਨਾਲ ਆਪਣਾ ਨਾਮ ਨਹੀਂ ਲਿਖਿਆ ਹੁੰਦਾ। ਚਲਦਿਆਂ ਮੈਂ ਖਤ ਪੜ੍ਹ ਰਹੀ ਹਾਂ ਜੀ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਾਂ ਵਾਲੀ ਤੋਂ, ਇਹਨਾਂ ਨੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਮਾਣਕ ਸਾਹਿਬ ਨੂੰ ਸੁਣਦੇ ਹਾਂ ਜੀ 2 ਮਿੰਟ ਦੇ ਲਈ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ।

0: ਇਸੇ ਗੀਤ ਦੇ ਨਾਲ ਪ੍ਰੋਗਰਾਮ ਸੁਰੀਲੀ ਦੁਪਹਿਰ ਖਤਮ ਕਰਨ ਦੀ ਕਿਰਨ ਪਾਲ ਨੂੰ ਦਿਓ ਇਜਾਜ਼ਤ, ਧੰਨਵਾਦ।
1: ਸੁਰੀਲੀ ਦੁਪਹਿਰ,
0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਸਹੇਲੀ ਤੇ 4 ਵਜੇ ਹੋਏਗਾ ਗੀਤੋਂ ਭਰੀ ਕਹਾਣੀ। ਇਹਨਾਂ ਪ੍ਰੋਗਰਾਮਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।
2: आप सुन रहे हैं विविध भारती सेवा देश की सुरीली धड़कन। कार्यक्रम है हेलो सहेली।

ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸੁਣ ਰਹੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ। ਇਸ ਪ੍ਰੋਗਰਾਮ ਦੇ ਤਹਿਤ ਅੱਜ ਲੋਕ ਗਾਇਕ, ਸੰਗੀਤਕਾਰ ਅਤੇ ਕਵੀ ਮਨਮੋਹਨ ਵਾਰਿਸ ਨੂੰ ਸੁਣੋਗੇ। ਵਾਚਕ ਬਲਜੀਤ ਸ਼ਰਮਾ। ਆਓ ਸੁਣਦੇ ਹਾਂ ਹਫ਼ਤਾਵਾਰੀ ਸਿਲਸਿਲਾ ਪਿੰਡਾਂ ਵਾਲੇ।

ਕਿਵੇਂ ਹੋ ਪਿੰਡ ਵਾਲਿਓ ਤੇ ਸ਼ਹਿਰ ਵਾਲਿਓ। ਦੋਸਤੋ ਸਤਿ ਸ੍ਰੀ ਅਕਾਲ, ਕਿਵੇਂ ਹੋ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਚੜ੍ਹਦੀ ਕਲਾ ਚ ਹੀ ਰਹੋਗੇ ਦੋਸਤੋ, ਕਿਉਂਕਿ ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਸਤਿਕਾਰਿਤ ਸਾਥੀ, ਬਹੁਤ ਹੀ ਮਿਹਨਤੀ ਐਡੀਟਰ ਮੈਡਮ ਮਮਤਾ ਅਰੋੜਾ ਜੀ, ਆਪ ਜੀ ਦੀ ਖਿਦਮਤ ਦੇ ਵਿੱਚ ਦੋਸਤੋ ਲੈ ਕੇ ਆਏ ਹਾਂ ਇੱਕ ਵਿਸ਼ੇਸ਼ ਪ੍ਰੋਗਰਾਮ ਜੋ ਕਿ ਸਮਰਪਿਤ ਹੋਵੇਗਾ ਸੁਰਾਂ ਦੇ ਬਾਦਸ਼ਾਹ ਮਨਮੋਹਨ ਵਾਰਿਸ ਜੀ ਨੂੰ।

ਦੋਸਤੋ ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ ਤੇ ਅੱਜ ਅਸੀਂ ਆਗਾਜ਼ ਕਰ ਰਹੇ ਹਾਂ ਇੱਕ ਐਸੇ ਸੰਗੀਤਕ ਸਫ਼ਰ ਦੀ ਜਿਸ ਦੇ ਹਰ ਮੋੜ ਤੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਪਿੰਡਾਂ ਦੀ ਰੂਹ, ਮੁਹੱਬਤ ਦਾ ਦਰਦ ਅਤੇ ਲੋਕ ਸੰਗੀਤ ਦੀ ਸ਼ਾਨ ਵਸਦੀ ਹੈ। ਦੋਸਤੋ

ਅੱਜ ਦੀ ਇਹ ਖਾਸ ਮਹਿਫਿਲ ਸਮਰਪਿਤ ਹੈ ਪੰਜਾਬੀ ਫੋਕ ਅਤੇ ਮੈਲੋਡੀ ਦੇ ਉਸ ਮਹਾਨ ਗਾਇਕ ਨੂੰ ਜਿਸ ਦੀ ਆਵਾਜ਼ ਸੁਣ ਕੇ ਦਿਲ ਆਪਣੇ ਆਪ ਕਹਿ ਉੱਠਦਾ ਏ, ਜਿਸ ਦੇ ਗੀਤਾਂ ਵਿੱਚ ਦਰਦ ਵੀ ਹੈ, ਜਿਸ ਦੀ ਆਵਾਜ਼ ਵਿੱਚ ਪਿਆਰ ਵੀ ਹੈ। ਉਹ ਕੋਈ ਆਮ ਫਨਕਾਰ ਨਹੀਂ, ਉਹ ਤਾਂ ਪੰਜਾਬ ਦੀ ਰੂਹ ਦਾ ਸੁਰ ਹੈ, ਉਹ ਤਾਂ ਪੰਜਾਬ ਦੀ ਰੂਹ ਦਾ ਸੁਰ ਹੈ। ਜੀ ਹਾਂ ਦੋਸਤੋ, ਅੱਜ ਬਲਜੀਤ ਤੇ ਮਮਤਾ ਜੀ ਗੱਲ ਕਰ ਰਹੇ ਨੇ ਮਨਮੋਹਨ ਵਾਰਿਸ ਦੀ।

ਦੋਸਤੋ 3 ਅਗਸਤ 1967 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲੂਵਾਲ ਪਿੰਡ ਵਿੱਚ ਜਨਮੇ ਮਨਮੋਹਨ ਸਿੰਘ ਹੀਰ, ਜਿਨ੍ਹਾਂ ਨੂੰ ਦੁਨੀਆ ਮਨਮੋਹਨ ਵਾਰਿਸ ਦੇ ਨਾਮ ਨਾਲ ਜਾਣਦੀ ਹੈ। ਦੋਸਤੋ ਮਨਮੋਹਨ ਵਾਰਿਸ ਇੱਕ ਖੇਤੀਬਾੜੀ ਵਾਲੇ ਪਰਿਵਾਰ ਨਾਲ ਸੰਬੰਧਿਤ ਸਨ। ਪਿਤਾ ਸਰਦਾਰ ਦਿਲਬਾਗ ਸਿੰਘ ਹੀਰ ਅਤੇ ਘਰ ਦਾ ਮਾਹੌਲ ਬਹੁਤ ਸਾਦਾ, ਸੰਸਕਾਰੀ ਅਤੇ ਪੰਜਾਬੀ ਰਵਾਇਤਾਂ ਨਾਲ ਭਰਪੂਰ ਸੀ। ਮਨਮੋਹਨ ਵਾਰਿਸ ਆਪਣੇ ਭਰਾਵਾਂ ਵਿੱਚ ਸਭ ਤੋਂ ਵੱਡੇ ਨੇ। ਉਹਨਾਂ ਦੇ ਦੋ ਛੋਟੇ ਭਰਾ ਨੇ ਕਮਲ ਹੀਰ ਤੇ ਸੰਗ।

ਪੰਜਾਬੀ ਸੰਗੀਤ ਦੇ ਬਹੁਤ ਵੱਡੇ ਨਾਮ ਨੇ। ਕਿਹਾ ਜਾਂਦਾ ਹੈ ਕਿ ਕੁਝ ਲੋਕ ਜਨਮ ਤੋਂ ਹੀ ਸੁਰਾਂ ਦੇ ਨੇੜੇ ਹੁੰਦੇ ਨੇ।

ਮੋਨ ਵਾਰਿਸ ਵੀ ਦੋਸਤੋ ਉਹਨਾਂ ਵਿੱਚੋਂ ਇੱਕ ਹੈ। ਕੇਵਲ 11 ਸਾਲ ਦੀ ਉਮਰ ਵਿੱਚ ਉਹਨਾਂ ਨੇ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ ਤੇ ਉਹਨਾਂ ਦੇ ਉਸਤਾਦ ਸਨ ਸ਼੍ਰੀ ਜਸਵੰਤ ਸਿੰਘ ਭੰਵਰਾ।

ਦੋਸਤੋ, ਮਨਮੋਹਨ ਜੋ ਕੁਝ ਵੀ ਸਿੱਖਦਾ ਉਹ ਆਪਣੇ ਛੋਟੇ ਭਰਾਵਾਂ ਨੂੰ ਵੀ ਨਾਲ ਨਾਲ ਸਿਖਾਉਂਦਾ। ਇਸੇ ਲਈ ਅੱਜ ਵੀ ਲੋਕ ਕਹਿੰਦੇ ਨੇ ਕਿ ਵਾਰਿਸ ਭਰਾਵਾਂ ਦਾ ਸੰਗੀਤ ਸਿਰਫ ਗਾਇਕੀ ਨਹੀਂ, ਇਹ ਪਰਿਵਾਰਿਕ ਵਿਰਾਸਤ ਹੈ। ਦੋਸਤੋ, 1990 ਦੇ ਦੌਰ ਵਿੱਚ ਪਰਿਵਾਰ ਕੈਨੇਡਾ ਚਲਾ ਗਿਆ। ਉੱਥੇ ਰਹਿੰਦੇ ਹੋਏ ਮਨਮੋਹਨ ਵਾਰਿਸ ਨੇ ਆਪਣੀ ਪਹਿਲੀ ਐਲਬਮ ਰਿਕਾਰਡ ਕੀਤੀ, ਜੋ ਕਿ 1993 ਦੇ ਲਗਭਗ ਰਿਲੀਜ਼ ਹੋਈ। ਗੈਰਾਂ ਨਾਲ ਪੀਂਗਾ ਝੂਟ ਦੀਏ, ਅਸੀਂ ਤੈਨੂੰ ਹੁਲਾਰਾ ਕਿਉਂ ਦੇਈਏ। ਦੋਸਤੋ, ਇਹ ਐਲਬਮ ਆਉਂਦੇ ਹੀ ਪੰਜਾਬੀ ਸੰਗੀਤ ਜਗਤ ਵਿੱਚ ਚਰਚਾ ਬਣ ਗਈ। ਉਸ ਸਮੇਂ ਪੰਜਾਬੀ ਮਿਊਜ਼ਿਕ ਵਿੱਚ ਸ਼ੋਰ ਜ਼ਿਆਦਾ ਸੀ, ਪਰ ਮਨਮੋਹਨ ਵਾਰਿਸ ਦੀ ਆਵਾਜ਼ ਵਿੱਚ ਨਰਮੀ, ਸਾਫ਼ ਉਚਾਰਨ ਅਤੇ ਦਰਦ ਸੀ।

ਨੇ ਪਰ ਕੁਝ ਆਵਾਜ਼ਾਂ ਰੂਹ ਵਿੱਚ ਘਰ ਕਰ ਜਾਂਦੀਆਂ ਨੇ। ਮਨਮੋਹਨ ਵਾਰਿਸ ਦੀ ਆਵਾਜ਼ ਵੀ ਉਹੀ ਅਹਿਸਾਸ ਹੈ ਦੋਸਤੋ, ਉਹੀ ਅਹਿਸਾਸ ਹੈ।

ਦੋਸਤੋ, ਜ਼ਿਕਰ ਕਰਨ ਲੱਗੇ ਆ ਮਨਮੋਹਨ ਦੀਆਂ ਸ਼ੁਰੂਆਤੀ ਹਿੱਟ ਐਲਬਮਸ ਦਾ। ਸਭ ਤੋਂ ਪਹਿਲਾਂ ਜੀ ਸੋਹਣਿਆਂ ਦੇ ਲਾਰੇ। ਦੋਸਤੋ, ਇਸ ਐਲਬਮ ਨੇ ਨੌਜਵਾਨਾਂ ਵਿੱਚ ਵਾਰਿਸ ਸਾਹਿਬ ਦੀ ਵੱਖਰੀ ਪਛਾਣ ਬਣਾਈ। ਦੂਜੀ ਹਿੱਟ ਐਲਬਮ ਆਈ ਸੀ ਜੀ ਹੱਸਦੀ ਦੇ ਫੁੱਲ ਕਿਰਦੇ। ਇਸ ਵਿੱਚ ਰੋਮਾਂਟਿਕ ਅਤੇ ਸੈਡ ਗੀਤਾਂ ਦਾ ਖੂਬਸੂਰਤ ਸੁਮੇਲ ਸੀ। ਫਿਰ ਆਈ ਸੀ ਜੀ ਸੱਜਰੇ ਚੱਲੇ ਮੁਕਲਾਵੇ। ਦੋਸਤੋ, ਇਹ ਐਲਬਮ ਪੰਜਾਬੀ ਵਿਆਹਾਂ ਅਤੇ ਰਿਸ਼ਤਿਆਂ ਦੀ ਮਿਠਾਸ ਨਾਲ ਭਰਪੂਰ ਸੀ।

ਦੋਸਤੋ, ਕਈ ਗਾਇਕ ਆਵਾਜ਼ ਨਾਲ ਦਿਲ ਜਿੱਤਦੇ ਨੇ, ਕਈ ਅੰਦਾਜ਼ ਨਾਲ, ਪਰ ਮਨਮੋਹਨ ਵਾਰਿਸ ਨੇ ਸਾਦਗੀ ਨਾਲ ਦੁਨੀਆ ਜਿੱਤੀ। ਦੋਸਤੋ, ਹੁਣ ਚਰਚਾ ਕਰਾਂਗੇ ਉਸ ਗੀਤ ਦੀ ਜਿਸ ਨੇ ਇਤਿਹਾਸ ਬਣਾ ਦਿੱਤਾ। ਦੋਸਤੋ, ਇਹ ਗੀਤ 1998 ਦੇ ਵਿੱਚ ਆਇਆ ਸੀ। ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ।

ਦੋਸਤੋ, ਇਸ ਗੀਤ ਨੇ ਪੰਜਾਬ ਵਿੱਚ ਤੂਫਾਨ ਮਚਾ ਦਿੱਤਾ। ਬੱਸਾਂ, ਟਰੱਕਾਂ ਅਤੇ ਦੁਕਾਨਾਂ 'ਤੇ ਇਸ ਦੇ ਪੋਸਟਰ ਲੱਗੇ ਹੁੰਦੇ ਸਨ। ਦੋਸਤੋ, ਇਹ ਗੀਤ ਸਿਰਫ ਹਿੱਟ ਨਹੀਂ ਸੀ, ਇਹ ਜਜ਼ਬਾਤ ਬਣ ਗਿਆ ਸੀ।

ਜੇ ਤੁਸੀਂ ਦੋਸਤੋ ਕਦੇ ਰਾਤ ਨੂੰ ਇਕੱਲੇ ਬੈਠ ਕੇ ਕਿਸੇ ਨੂੰ ਯਾਦ ਕੀਤਾ ਹੋਵੇ ਤਾਂ ਇਹ ਗੀਤ ਤੁਹਾਡੀ ਰੂਹ ਨਾਲ

ਦੋਸਤੋ ਹੁਣ ਚਰਚਾ ਕਰਾਂਗੇ ਪੰਜਾਬੀ ਵਿਰਸਾ। ਵਾਰਿਸ ਭਰਾਵਾਂ ਨੇ ਮਿਲ ਕੇ ਪੰਜਾਬੀ ਵਿਰਸਾ ਸ਼ੁਰੂ ਕੀਤਾ। ਦੋਸਤੋ ਇਹ ਸਿਰਫ ਇੱਕ ਕੰਸਰਟ ਨਹੀਂ ਸੀ, ਇਹ ਪੰਜਾਬੀ ਵਿਰਾਸਤ ਨੂੰ ਦੁਨੀਆਂ ਤੱਕ ਲਿਜਾਣ ਵਾਲਾ ਅੰਦੋਲਨ ਸੀ।

2004 ਤੋਂ ਲੈ ਕੇ ਦੁਨੀਆ ਭਰ ਵਿੱਚ ਪੰਜਾਬੀ ਵਿਰਸਾ ਦੇ ਸ਼ੋਜ਼ ਨੇ ਰਿਕਾਰਡ ਬਣਾਏ। ਦੋਸਤੋ ਹੁਣ ਜ਼ਿਕਰ ਕਰਨ ਲੱਗੇ ਆ ਮਨਮੋਹਨ ਵਾਰਿਸ ਜੀ ਦੇ ਕੁਝ ਸੁਪਰ ਹਿੱਟ ਗੀਤਾਂ ਦਾ। ਸੁੱਤੀ ਪਈ ਨੂੰ ਹਿਚਕੀਆਂ, ਦੂਜਾ ਗੀਤ ਜੀ ਦਿਲ ਤੇ ਨਾ ਲਾਈ, ਨੱਚੀਏ ਮਜਾਜਣੇ ਦਿਲ ਨੱਚਦਾ, ਗਜਰੇ ਗੋਰੀ ਦੇ ਕੀ ਉੜੀਕਾਂ, ਸੱਜਣਾ ਵੇ ਸੱਜਣਾ ਲਾਰੇ ਗਿਣੀਏ ਬਾਪੂ ਦੇ ਬਾਂਦਰ, ਪੰਜਾਬ ਮਹਿਸੂਸ ਵਿਛੋੜਾ। ਦੋਸਤੋ ਅੱਜ ਵੀ ਰੈਡਿਟ ਅਤੇ ਪੰਜਾਬੀ ਮਿਊਜ਼ਿਕ ਕਮਿਊਨਿਟੀ ਵਿੱਚ ਲੋਕ ਮਨਮੋਹਨ ਵਾਰਿਸ ਨੂੰ ਲੈਜੈਂਡ ਕਹਿੰਦੇ ਨੇ। ਕਈ ਫੈਨ ਉਹਨਾਂ ਦੇ ਗੀਤ ਦਿਲ ਤੇ ਨਾ ਲਈ ਅਤੇ ਸੁੱਤੀ ਪਈ ਨੂੰ ਹਿਚਕੀਆਂ ਨੂੰ ਪੰਜਾਬੀ ਸੰਗੀਤ ਦੇ ਗੋਲਡ ਸਟੈਂਡਰਡ ਵਾਂਗ ਮੰਨਦੇ ਨੇ। ਦੋਸਤੋ ਮਨਮੋਹਨ ਵਾਰਿਸ ਸਿਰਫ ਇੱਕ ਗਾਇਕ ਨਹੀਂ, ਉਹ ਪੰਜਾਬ ਦੀ ਮਿੱਟੀ ਦਾ ਅਹਿਸਾਸ ਹੈ। ਉਹਨਾਂ ਦੇ ਗੀਤ ਸੁਣ ਕੇ ਲੱਗਦਾ ਏ ਜਿਵੇਂ ਕੋਈ ਆਪਣਾ ਦਿਲ ਦੀ ਗੱਲ ਕਰ ਰਿਹਾ ਹੋਵੇ।

ਦੋਸਤੋ ਤੁਸੀਂ ਸੁਣ ਰਹੇ ਹੋ ਉਹ ਮਹਿਫਿਲ ਜਿੱਥੇ ਗੱਲ ਹੁੰਦੀ ਹੈ ਸੁਰਾਂ ਦੀ, ਜਜ਼ਬਾਤਾਂ ਦੀ ਅਤੇ ਪੰਜਾਬ ਦੀ ਮਿੱਟੀ ਦੀ। ਸਾਡਾ ਅੱਜ ਦਾ ਇਹ ਸਫ਼ਰ ਜਾਰੀ ਹੈ ਪੰਜਾਬੀ ਮੈਲੋਡੀ ਦੇ ਉਸ ਬਾਦਸ਼ਾਹ ਨਾਲ ਜਿਸ ਦੀ ਆਵਾਜ਼ ਵਿੱਚ ਦਰਦ ਵੀ ਹੈ, ਪਿਆਰ ਵੀ ਹੈ ਅਤੇ ਪੰਜਾਬੀਅਤ ਦੀ ਖੁਸ਼ਬੂ ਵੀ।

ਦੋਸਤੋ ਅਸੀਂ ਗੱਲ ਕਰ ਰਹੇ ਹਾਂ ਲਗਾਤਾਰ ਆਪ ਜੀ ਦੇ ਨਾਲ ਮਨਮੋਹਨ ਵਾਰਿਸ ਜੀ ਦੀ। ਦੋਸਤੋ 1990 ਦੇ ਅਖੀਰ ਅਤੇ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਮਨਮੋਹਨ ਵਾਰਿਸ ਨੇ ਇੱਕ ਤੋਂ ਬਾਅਦ ਇੱਕ ਐਸੀਆਂ ਐਲਬਮਸ ਦਿੱਤੀਆਂ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਦੀ ਦਿਸ਼ਾ ਹੀ ਬਦਲ ਦਿੱਤੀ।

ਦੋਸਤੋ ਉਸ ਵੇਲੇ ਕੈਸੇਟਸ ਦਾ ਜ਼ਮਾਨਾ ਸੀ, ਲੋਕ ਨਵੀਂ ਕੈਸੇਟ ਖਰੀਦ ਕੇ ਪਹਿਲਾਂ ਗੀਤ ਸੁਣਦੇ ਨਹੀਂ ਸਨ, ਪਹਿਲਾਂ ਕਵਰ ਤੇ ਮਨਮੋਹਨ ਵਾਰਿਸ ਦਾ ਨਾਮ ਵੇਖਦੇ ਸਨ।

ਦੋਸਤੋ, ਮਨਮੋਹਨ ਵਾਰਿਸ ਦੇ ਸੈਡ ਗੀਤਾਂ ਦੀ ਸਭ ਤੋਂ ਵੱਡੀ ਖਾਸੀਅਤ ਸੀ ਕਿ ਉਹ ਕਦੇ ਜ਼ਬਰਦਸਤੀ ਰਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਸਨ। ਉਹ ਸਿਰਫ ਸੱਚ ਗਾਉਂਦੇ ਸਨ ਅਤੇ ਸੱਚ ਹਮੇਸ਼ਾ ਦਿਲ ਨੂੰ ਛੂੰਹਦਾ ਸੀ। ਦੋਸਤੋ, ਹੁਣ ਆਪ ਜੀ ਦੇ ਨਾਲ ਜ਼ਿਕਰ ਕਰਨ ਲੱਗੇ ਹਾਂ ਬਹੁਤ ਹੀ ਖੂਬਸੂਰਤ ਇਮੋਸ਼ਨਸ ਨਾਲ ਭਰਿਆ ਹੋਇਆ ਸੈਡ ਸੌਂਗ, ਜਿਸ ਨੂੰ ਮਨਮੋਹਨ ਵਾਰਿਸ ਜੀ ਨੇ ਆਪਣੀ ਆਵਾਜ਼ ਦੇ ਵਿੱਚ ਗਾ ਕੇ ਅਮਰ ਕਰ ਦਿੱਤਾ, ਦਿਲ ਤੇ ਨਾ ਲਾਏ। ਦੋਸਤੋ, ਜਿਸ ਨੂੰ ਯਾਦ ਕਰਕੇ ਅੱਖ ਭਰ ਆਵੇ ਉਹੀ ਸੱਚਾ ਪਿਆਰ ਹੁੰਦਾ ਏ, ਤੇ ਜਿਹੜਾ ਦਰਦ ਨੂੰ ਹੀ ਸੁਰ ਬਣਾ ਦੇਵੇ ਉਹ ਮਨਮੋਹਨ ਵਾਰਿਸ ਹੁੰਦਾ ਏ, ਉਹ ਮਨਮੋਹਨ ਵਾਰਿਸ ਹੁੰਦਾ ਏ। ਦੋਸਤੋ, ਦਿਲ ਤੇ ਨਾ ਲਾਈ ਇਹ ਗੀਤ ਜਿਵੇਂ ਜ਼ਿੰਦਗੀ ਦੀ ਸਲਾਹ ਬਣ ਗਿਆ ਸੀ। ਲੋਕ ਇੱਕ ਦੂਜੇ ਨੂੰ ਕਹਿੰਦੇ, ਯਾਰ ਦਿਲ ਤੇ ਨਾ ਲਾਈ।

ਬਣ ਗਏ। ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ ਜਿੱਥੇ ਵੀ ਪੰਜਾਬੀ ਵਸਦੇ ਸਨ ਉੱਥੇ ਮਨਮੋਹਨ ਵਾਰਿਸ ਦੇ ਸ਼ੋਅ ਹਾਊਸਫੁੱਲ ਹੁੰਦੇ ਸਨ। ਉਹ ਸਿਰਫ ਗਾਇਕ ਨਹੀਂ ਰਹੇ, ਉਹ ਪਰਦੇਸੀਆਂ ਲਈ ਘਰ ਦੀ ਯਾਦ ਬਣ ਗਏ।

ਦੋਸਤੋ, ਪ੍ਰਦੇਸ਼ ਵਿੱਚ ਰਹਿਣ ਵਾਲੇ ਪੰਜਾਬੀ ਜਦੋਂ ਇਕੱਲੇ ਹੁੰਦੇ ਨੇ ਉਹਨਾਂ ਨੂੰ ਦੋ ਚੀਜ਼ਾਂ ਸਭ ਤੋਂ ਵੱਧ ਯਾਦ ਆਉਂਦੀਆਂ ਨੇ, ਮਾਂ ਦੀ ਰੋਟੀ ਅਤੇ ਪੰਜਾਬੀ ਗੀਤ। ਅਤੇ ਉਹਨਾਂ ਗੀਤਾਂ ਵਿੱਚ ਜੇ ਮਨਮੋਹਨ ਵਾਰਿਸ ਦੀ ਆਵਾਜ਼ ਹੋਵੇ ਤਾਂ ਅੱਖਾਂ ਆਪ ਹੀ ਨਮ ਹੋ ਜਾਂਦੀਆਂ ਨੇ।

ਦੋਸਤੋ ਜਦੋਂ ਕਮਲ ਹੀਰ ਦੀ ਉੱਚੀ ਤੇ ਖੁੱਲ੍ਹੀ ਆਵਾਜ਼, ਸੰਗਤਾਰ ਦਾ ਮਿਊਜ਼ਿਕ ਅਤੇ ਮਨਮੋਹਨ ਵਾਰਿਸ ਦਾ ਦਰਦ ਇਕੱਠੇ ਹੋਏ ਤਾਂ ਬਣਿਆ ਪੰਜਾਬੀ ਵਿਰਸਾ। ਦੋਸਤੋ ਇਹ ਸ਼ੋਅ ਪੰਜਾਬੀ ਸੱਭਿਆਚਾਰ ਦੀ ਦੁਨੀਆ ਭਰ ਵਿੱਚ ਪਹਿਚਾਣ ਬਣਿਆ। ਪੰਜਾਬੀ ਵਿਰਸਾ ਦੇ ਮਸ਼ਹੂਰ ਗੀਤਾਂ ਦਾ ਵੀ ਦੋਸਤੋ ਆਪ ਜੀ ਦੇ ਸਾਹਮਣੇ ਜ਼ਿਕਰ ਕਰਨ ਲੱਗੇ ਆ। ਸਭ ਤੋਂ ਪਹਿਲਾਂ ਮਹਿੰਦੀ, ਨੰਬਰ 2 ਪੰਜਾਬੀ ਸ਼ੇਰ, ਨੰਬਰ 3 ਪੀੜ, ਨੰਬਰ 4 ਦਿਲਾ ਹੁਣ ਰੋਇਆ ਨਾ, ਅੱਖੀਆਂ 'ਚ ਹੰਝੂ, ਸੱਜਣ, ਯਾਦਾਂ, ਤੇਰਾ ਕਿੰਨਾ ਕਰਦੀ ਆ, ਪੰਜਾਬ ਬੋਲਦਾ। ਦੋਸਤੋ ਨਾ ਸ਼ੋਰ ਨਾਲ ਨਾ ਵਿਵਾਦਾਂ ਨਾਲ ਮਨਮੋਹਨ ਵਾਰਿਸ ਨੇ ਸਿਰਫ ਸੁਰਾਂ ਨਾਲ ਦਿਲ ਜਿੱਤੇ ਨੇ।

ਦੋਸਤੋ, ਮਨਮੋਹਨ ਵਾਰਿਸ ਨੇ ਪੰਜਾਬੀ ਲੋਕ ਗੀਤਾਂ ਨੂੰ ਵੀ ਨਵੀਂ ਜ਼ਿੰਦਗੀ ਬਖਸ਼ੀ। ਮਨਮੋਹਨ ਵਾਰਿਸ ਨੇ ਪੰਜਾਬੀ ਲੋਕ ਸੰਗੀਤ ਨੂੰ ਮਾਡਰਨ ਮਿਊਜ਼ਿਕ ਨਾਲ ਜੋੜਿਆ, ਪਰ ਕਦੇ ਵੀ ਉਸ ਦੀ ਰੂਹ ਨਹੀਂ ਬਦਲੀ। ਉਹਨਾਂ ਦੇ ਗੀਤਾਂ ਵਿੱਚ ਪਿੰਡ, ਮਾਂ, ਮੁਹੱਬਤ, ਵਿਛੋੜਾ, ਦੋਸਤੀ ਅਤੇ ਪੰਜਾਬ ਹਮੇਸ਼ਾ ਜ਼ਿੰਦਾ ਰਹੇ।

ਦੋਸਤੋ, ਅੱਜ ਵੀ ਪੰਜਾਬੀ ਸੰਗੀਤ ਜਗਤ ਵਿੱਚ ਮਨਮੋਹਨ ਵਾਰਿਸ ਨੂੰ ਬਹੁਤ ਇੱਜ਼ਤ ਨਾਲ ਦੇਖਿਆ ਜਾਂਦਾ ਹੈ। ਨਵੇਂ ਗਾਇਕ ਉਹਨਾਂ ਦੀ ਸਾਦਗੀ, ਲਾਈਵ ਗਾਇਕੀ ਅਤੇ ਉਚਾਰਨ ਤੋਂ ਸਿੱਖਦੇ ਨੇ। ਕਈ ਫੈਨ ਕਹਿੰਦੇ ਨੇ ਆਟੋ ਟਿਊਨ ਦੇ ਜ਼ਮਾਨੇ ਵਿੱਚ ਵੀ ਮਨਮੋਹਨ ਵਾਰਿਸ ਦੀ ਆਵਾਜ਼ ਸੱਚੀ ਸੁੱਚੀ ਲੱਗਦੀ ਹੈ। ਦੋਸਤੋ, ਕੁਝ ਲੋਕ ਸਿਰਫ ਗੀਤ ਗਾਉਂਦੇ ਨੇ, ਪਰ ਕੁਝ ਲੋਕ ਆਪਣੀ ਆਵਾਜ਼ ਨਾਲ ਜ਼ਿੰਦਗੀ ਦੇ ਅਹਿਸਾਸ ਲਿਖਦੇ ਨੇ। ਮਨਮੋਹਨ ਵਾਰਿਸ ਵੀ ਉਹਨਾਂ ਵਿੱਚੋਂ ਇੱਕ ਹੈ।

ਸਰੋਤਿਓ, ਮਨਮੋਹਨ ਵਾਰਸ ਦੇ ਗੀਤਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਹ ਪਿਆਰ ਨੂੰ ਬਹੁਤ ਸਾਦਗੀ ਨਾਲ ਗਾਉਂਦੇ ਨੇ। ਨਾ ਵੱਡੇ ਤੋਂ ਵੱਡੇ ਸ਼ਬਦ, ਨਾ ਬੇਵਜ਼ਾ ਸ਼ੋਰ, ਸਿਰਫ ਦਿਲ ਦੀ ਗੱਲ। ਇਸੇ ਲਈ ਉਹਨਾਂ ਦੇ ਰੋਮਾਂਟਿਕ ਗੀਤ ਹਰ ਉਮਰ ਦੇ ਲੋਕਾਂ ਨੂੰ ਆਪਣੇ ਲੱਗਦੇ ਨੇ।

ਸੱਜਣਾ ਵੇ ਸੱਜਣਾ। ਦੋਸਤੋ, ਇਹ ਗੀਤ ਪੰਜਾਬੀ ਮਿਊਜ਼ਿਕ ਦੇ ਸਭ ਤੋਂ ਸੋਹਣੇ ਰੋਮਾਂਟਿਕ ਗੀਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਏ। ਦੋਸਤੋ, ਜਦੋਂ ਪਿਆਰ ਸੱਚਾ ਹੋਵੇ ਤਾਂ ਆਵਾਜ਼ ਵਿੱਚ ਆਪ ਹੀ ਮਿਠਾਸ ਆ ਜਾਂਦੀ ਹੈ, ਅਪਣੱਤ ਆ ਜਾਂਦੀ ਹੈ। ਗਜਰੇ ਗੋਰੀ ਦੇ ਲੋਕ ਸੰਗੀਤ ਦੀ ਖੁਸ਼ਬੂ। ਦੋਸਤੋ, ਇਹ ਗੀਤ ਸੁਣ ਕੇ ਲੱਗਦਾ ਏ ਜਿਵੇਂ ਪੰਜਾਬ ਦੇ ਕਿਸੇ ਮੇਲੇ ਵਿੱਚ ਪਹੁੰਚ ਗਏ ਹੋਈਏ। ਤੂੰਬੀ, ਢੋਲ ਅਤੇ ਮਨਮੋਹਨ ਵਾਰਿਸ ਦੀ ਮਿੱਠੀ ਆਵਾਜ਼। ਦੋਸਤੋ, ਇਹ ਉਹ ਦੌਰ ਸੀ ਜਦੋਂ ਪੰਜਾਬੀ ਗੀਤਾਂ ਵਿੱਚ ਅਜੇ ਵੀ ਲੋਕ ਰੰਗ ਜਿੰਦਾ ਸੀ।

ਜੋ ਗੀਤ ਸੁਣ ਕੇ ਪਿੰਡ ਯਾਦ ਆ ਜਾਵੇ, ਜੋ ਗੀਤ ਸੁਣ ਕੇ ਪਿੰਡ ਯਾਦ ਆ ਜਾਵੇ, ਉਹੀ ਅਸਲੀ ਪੰਜਾਬੀ ਗੀਤ ਹੁੰਦਾ ਏ, ਉਹੀ ਅਸਲੀ ਪੰਜਾਬੀ ਗੀਤ ਹੁੰਦਾ ਏ। ਦੋਸਤੋ, ਪੰਜਾਬੀ ਵਿਰਸਾ ਸਿਰਫ ਕੰਸਰਟ ਨਹੀਂ, ਇੱਕ ਜਜ਼ਬਾਤ ਹੈ। ਜਦੋਂ ਕਮਲ ਹੀਰ ਸੰਗਤਾਰ ਅਤੇ ਮਨਮੋਹਨ ਵਾਰਿਸ ਇਕੱਠੇ ਸਟੇਜ ਤੇ ਆਉਂਦੇ ਨੇ ਤਾਂ ਲੱਗਦਾ ਏ ਜਿਵੇਂ ਪੂਰਾ ਪੰਜਾਬ ਇਕੱਠਾ ਹੋ ਗਿਆ ਹੋਵੇ। ਪੰਜਾਬੀ ਵਿਰਸਾ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਨਾਲ ਜੋੜਿਆ। ਕੈਨੇਡਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਹਜ਼ਾਰਾਂ ਲੋਕ ਪੰਜਾਬੀ ਸੂਟਾਂ ਅਤੇ ਪੱਗਾਂ ਵਿੱਚ ਇਹ ਸ਼ੋਅ ਦੇਖਣ ਆਉਂਦੇ ਸਨ।

ਦੀ ਸਭ ਤੋਂ ਵੱਡੀ ਤਾਕਤ ਹੈ ਲਾਈਵ ਸਿੰਗਿੰਗ। ਦੋਸਤੋ, ਜਿਹੜਾ ਗਾਇਕ ਸਟੇਜ ਤੇ ਵੀ ਉਹ ਜਿਹਾ ਗਾਵੇ ਜਿਸ ਤਰ੍ਹਾਂ ਸਟੂਡੀਓ ਵਿੱਚ ਗਾਉਂਦਾ ਏ, ਉਹੀ ਅਸਲੀ ਫਨਕਾਰ ਹੁੰਦਾ ਏ।

ਦੋਸਤੋ, ਮਨਮੋਹਨ ਵਾਰਿਸ ਦੇ ਵਿਛੋੜੇ ਵਾਲੇ ਗੀਤਾਂ ਵਿੱਚ ਇੱਕ ਅਜੀਬ ਜਿਹਾ ਸਕੂਨ ਹੁੰਦਾ ਸੀ। ਉਹ ਦਰਦ ਦਿੰਦੇ ਨਹੀਂ ਸਨ, ਦਰਦ ਨੂੰ ਸਮਝਦੇ ਸਨ। ਇਹ ਗੀਤ ਸੁਣ ਕੇ ਲੱਗਦਾ ਏ ਜਿਵੇਂ ਕੋਈ ਦਿਲ ਦੀਆਂ ਚੁੱਪ ਚਾਪ ਗੱਲਾਂ ਕਰ ਰਿਹਾ ਹੋਵੇ। ਦੋਸਤੋ, ਕਈ ਵਾਰੀ ਲੋਕ ਨਹੀਂ ਜਾਂਦੇ, ਸਿਰਫ ਉਹਨਾਂ ਦਾ ਸਾਥ ਚਲਾ ਜਾਂਦਾ ਏ।

ਦੋਸਤੋ, ਮਨਮੋਹਨ ਵਾਰਿਸ ਹਮੇਸ਼ਾ ਆਪਣੇ ਪਰਿਵਾਰ ਨਾਲ ਬਹੁਤਾ ਜੁੜੇ ਰਹੇ। ਉਹਨਾਂ ਨੇ ਆਪਣੇ ਭਰਾਵਾਂ ਨੂੰ ਸਿਰਫ ਸਹਾਰਾ ਹੀ ਨਹੀਂ ਦਿੱਤਾ, ਸੰਗੀਤਕ ਤੌਰ ਤੇ ਵੀ ਮਜ਼ਬੂਤ ਕੀਤਾ। ਅੱਜ ਵੀ ਵਾਰਿਸ ਭਰਾਵਾਂ ਦੀ ਬੌਂਡਿੰਗ ਪੰਜਾਬੀ ਇੰਡਸਟਰੀ ਵਿੱਚ ਮਿਸਾਲ ਮੰਨੀ ਜਾਂਦੀ ਹੈ।

ਦੋਸਤੋ, ਮਨਮੋਹਨ ਵਾਰਿਸ ਨੇ ਕਦੇ ਵੀ ਚੀਪ ਲਿਰਿਕਸ ਜਾਂ ਬੇਮਤਲਬ ਕੰਟਰੋਵਰਸੀ ਵਾਲਾ ਰਸਤਾ ਨਹੀਂ ਚੁਣਿਆ। ਉਹਨਾਂ ਦੇ ਬਹੁਤ ਸਾਰੇ ਗੀਤਾਂ ਵਿੱਚ ਪੰਜਾਬੀ ਲੋਕ ਬੋਲੀਆਂ ਅਤੇ ਪਿੰਡਾਂ ਦੀ ਭਾਸ਼ਾ ਵਰਤੀ ਗਈ ਹੈ।

ਪੰਜਾਬੀ ਵਿਰਸਾ ਦੇ ਸ਼ੋਜ਼ ਵਿੱਚ ਲਾਈਵ ਇੰਸਟਰੂਮੈਂਟਸ ਦੀ ਵਰਤੋਂ ਉਹਨਾਂ ਦੀ ਖਾਸ ਪਹਿਚਾਣ ਬਣੀ। ਨਾ ਮਹਿੰਗੀਆਂ ਲਾਈਟਸ ਨਾਲ, ਨਾ ਫੇਕ ਸਟਾਈਲ ਨਾਲ ਦਿਲ ਜਿੱਤੇ ਜਾਂਦੇ ਨੇ ਦੋਸਤੋ, ਸੱਚੇ ਸੁਰਾਂ ਨਾਲ ਤੇ ਮਨਮੋਹਨ ਵਾਰਿਸ ਦੇ ਗੀਤ ਸੱਚੇ ਅਹਿਸਾਸਾਂ ਦੀ ਆਵਾਜ਼ ਨੇ।

ਪੰਜਾਬੀ ਮੈਲੋਡੀ ਦੀ ਗੱਲ ਹੋਵੇਗੀ, ਉੱਥੇ ਮਨਮੋਹਨ ਵਾਰਿਸ ਦਾ ਨਾਮ ਬੜੀ ਇੱਜ਼ਤ ਨਾਲ ਲਿਆ ਜਾਵੇਗਾ, ਕਿਉਂਕਿ ਕੁਝ ਆਵਾਜ਼ਾਂ ਸਿਰਫ ਕੰਨਾਂ ਲਈ ਨਹੀਂ ਹੁੰਦੀਆਂ, ਉਹ ਦਿਲ ਲਈ ਹੁੰਦੀਆਂ ਨੇ। ਦੋਸਤੋ, ਕਈ ਸਿੰਗਰਸ ਟ੍ਰੈਂਡ ਬਣਦੇ ਨੇ, ਪਰ ਕੁਝ ਸਿੰਗਰਸ ਟ੍ਰੈਡੀਸ਼ਨ ਬਣ ਜਾਂਦੇ ਨੇ। ਮਨਮੋਹਨ ਵਾਰਿਸ ਜੀ ਵੀ ਇੱਕ ਟ੍ਰੈਡੀਸ਼ਨ ਨੇ, ਪੰਜਾਬੀ ਮੈਲੋਡੀ ਦੀ ਇੱਕ ਸੁੰਦਰ ਪਰੰਪਰਾ। ਦੋਸਤੋ, ਮਨਮੋਹਨ ਵਾਰਿਸ ਜੀ ਦੀ ਗਾਇਕੀ ਨੇ ਨਿਊ ਜਨਰੇਸ਼ਨ ਤੇ ਵੀ ਆਪਣਾ ਪ੍ਰਭਾਵ ਛੱਡਿਆ। ਅੱਜ ਦੇ ਕਈ ਪੰਜਾਬੀ ਸਿੰਗਰਸ ਮੰਨਦੇ ਨੇ ਕਿ ਉਹਨਾਂ ਨੇ ਮਨਮੋਹਨ ਵਾਰਿਸ ਜੀ ਤੋਂ ਬਹੁਤ ਕੁਝ ਸਿੱਖਿਆ। ਕਲੀਅਰ ਪ੍ਰੋਨਾਂਸੀਏਸ਼ਨ, ਇਮੋਸ਼ਨਲ ਸਿੰਗਿੰਗ, ਲਾਈਵ ਪਰਫਾਰਮੈਂਸ ਐਂਡ ਰਿਸਪੈਕਟ ਫਾਰ ਲਿਰਿਕਸ, ਉਹਨਾਂ ਨੇ ਸਾਬਤ ਕੀਤਾ ਕਿ ਕਲੀਨ ਮਿਊਜ਼ਿਕ ਵੀ ਸੁਪਰ ਹਿੱਟ ਹੋ ਸਕਦਾ ਹੈ।

ਦੋਸਤੋ ਅੱਜ ਵੀ ਜਦੋਂ ਮਨਮੋਹਨ ਵਾਰਿਸ ਲਾਈਵ ਗਾਉਂਦੇ ਨੇ ਤਾਂ ਆਡੀਅੰਸ ਨੂੰ ਉਹੀ ਪਿਓਰਿਟੀ ਫੀਲ ਹੁੰਦੀ ਹੈ ਜੋ ਕੈਸੇਟਸ ਵਾਲੇ ਦੌਰ ਵਿੱਚ ਹੁੰਦੀ ਸੀ। ਦੋਸਤੋ ਇਹ ਹੁੰਦੀ ਹੈ ਇੱਕ ਲੈਜੈਂਡਰੀ ਸਿੰਗਰ ਦੀ ਨਿਸ਼ਾਨੀ। ਦੋਸਤੋ ਸੱਚਾ ਗਾਇਕ ਉਹ ਨਹੀਂ ਹੁੰਦਾ ਜਿਸ ਦੇ ਵਿਊਜ਼ ਵੱਧ ਹੋਣ, ਸੱਚਾ ਗਾਇਕ ਉਹ ਹੁੰਦਾ ਹੈ ਜਿਸ ਦੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲੇ ਤੇ ਸਾਡੇ ਮਨਾਂ ਨੂੰ ਤਰਵਾਸ ਮਿਲੇ।

ਅੱਜ ਦੀ ਇਹ ਮਹਿਫਿਲ ਤੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਅੱਜ ਅਸੀਂ ਇੱਥੇ ਹੀ ਸੰਪੂਰਨ ਕਰਦੇ ਹਾਂ। ਅਗਲੇ ਸਫ਼ਰ ਦੇ ਵਿੱਚ ਆਪ ਜੀ ਦੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ ਦਿਓ ਆਗਿਆ। ਫਿਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ।

0: ਹੁਣੇ ਤੁਸੀਂ ਸੁਣ ਰਹੇ ਸੀ ਹਫ਼ਤਾਵਾਰੀ ਸਿਲਸਿਲਾ ਪਿੰਡਾਂ ਵਾਲੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ। ਅੱਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸੁਣਿਆ ਲੋਕ ਗਾਇਕ ਸੰਗੀਤਕਾਰ ਅਤੇ ਕਵੀ ਮਨਮੋਹਨ ਵਾਰਿਸ ਨੂੰ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ।
1: पेश है सबका फेवरेट
2: मौज बहार। अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: ਸੋ ਅੱਜ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਰਵਨੀਤ ਕੌਰ, ਐਮ ਡੀ ਡਰਮਟੋਲੋਜਿਸਟ, ਡਾਕਟਰ ਰਵਨੀਤ ਸਕਿਨ ਕਲੀਨਿਕ ਬਠਿੰਡਾ ਤੋਂ। ਸੋ ਮੈਮ, ਟੈਨਿੰਗ ਜਾਂ ਫਿਰ ਸਨਬਰਨ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ?
4: ਜੇ ਪੋਸੀਬਲ ਹੋਵੇ ਤਾਂ ਮਾਰਨਿੰਗ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ

0: ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ ਤਾਂ ਤੁਸੀਂ ਬੈਠੇ ਕਿਉਂ ਹੋ ਹੁਣੇ ਰਜਿਸਟਰ ਕਰੋ pmsuryaghar.gov.in ਤੇ
1: ਹਰ ਘਰ ਸੂਰਯ ਘਰ
2: ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ ਭਾਰਤ ਨੇ ਸਵੱਛ ਊਰਜਾ ਦੇ ਖੇਤਰ 'ਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪ੍ਰਧਾਨ ਮੰਤਰੀ ਸੂਰਯ ਘਰ ਯੋਜਨਾ ਤਹਿਤ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਾਏ ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ ਜਲੰਧਰ ਕਮਿਸ਼ਨਰੇਟ ਪੁਲਿਸ ਨੇ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਅਤੇ 22 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਅਤੇ IPL ਕ੍ਰਿਕਟ 'ਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਸਰਵਉੱਚ ਅਦਾਲਤ ਨੇ ਅੱਜ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ ਨੇ ਸਰਵਉੱਚ ਅਦਾਲਤ ਨੇ ਕਿਹਾ ਕਿ ਫੈਸਲਿਆਂ ਵਿਚ ਦੇਰੀ ਪਟੀਸ਼ਨ ਕਰਤਾਵਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੀ ਹੈ ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਯਮਾਲਿਆ ਬਾਗਚੀ ਦੀ ਬੈਂਚ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਮਾਮਲਿਆਂ 'ਚ ਤੇਜ਼ੀ ਨਾਲ ਫੈਸਲੇ ਲੈਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਬੈਂਚ ਨੇ ਕਿਹਾ ਕਿ ਜ਼ਮਾਨਤ ਅਰਜ਼ੀਆਂ ਦੇ ਹੁਕਮ ਉਸੇ ਦਿਨ ਜਾਂ ਫਿਰ ਅਗਲੇ ਦਿਨ ਸੁਣਾਏ ਜਾਣੇ ਚਾਹੀਦੇ ਨੇ ਤੇ ਅਪਲੋਡ ਕੀਤੇ ਜਾਣ ਸਿਖਰਲੀ ਅਦਾਲਤ ਨੇ ਵੀ ਕਿਹਾ ਕਿ ਜ਼ਮਾਨਤ ਦੇਣ ਜਾਂ ਸਜ਼ਾ ਮੁਅੱਤਲ ਕਰਨ ਦੇ ਹੁਕਮ ਦੇ ਐਲਾਨ ਤੋਂ ਤੁਰੰਤ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ ਵਿਚਾਰਾਧੀਨ ਕੈਦੀ ਨੂੰ ਉਸੇ ਦਿਨ ਜਾਂ ਘੱਟੋ ਘੱਟ ਅਗਲੇ ਦਿਨ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਪੰਜਾਬ 'ਚ 102 ਨਗਰ ਨਿਗਮਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ ਕਈ ਸੀਟਾਂ 'ਤੇ ਜੇਤੂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਇਸ ਬਹੁਕੌਣੀ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ 'ਤੇ ਅੱਗੇ ਹੈ ਉਸ ਤੋਂ ਬਾਅਦ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਖਬਰਾਂ ਲਿਖੇ ਜਾਣ ਤੱਕ ਆਮ ਆਦਮੀ ਪਾਰਟੀ ਹੁਣ ਤੱਕ 881 ਵਾਰਡਾਂ 'ਚ ਜਿੱਤ ਪ੍ਰਾਪਤ ਕਰ ਚੁੱਕੀ ਹੈ ਅਤੇ ਕਾਂਗਰਸ 355 ਵਾਰਡਾਂ 'ਚ ਜਿੱਤ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਹੈ ਸ਼੍ਰੋਮਣੀ ਅਕਾਲੀ ਦਲ ਨੇ 178 ਵਾਰਡਾਂ 'ਚ ਬੀਜੇਪੀ ਨੇ 153 ਵਾਰਡਾਂ ਅਤੇ ਬਹੁਜਨ ਸਮਾਜ ਪਾਰਟੀ ਨੇ 6 ਵਾਰਡਾਂ 'ਚ ਜਿੱਤ ਹਾਸਲ ਕੀਤੀ ਹੈ ਆਜ਼ਾਦ ਉਮੀਦਵਾਰਾਂ ਨੇ 245 ਵਾਰਡਾਂ 'ਚ ਜਿੱਤ ਪ੍ਰਾਪਤ ਕੀਤੀ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਜ਼ਿਆਦਾ ਹੈ ਸੂਬੇ ਭਰ ਦੇ 1,977 ਵਾਰਡਾਂ ਤੋਂ ਮੁੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਕੁੱਲ 7,554 ਉਮੀਦਵਾਰ ਚੋਣ ਮੈਦਾਨ 'ਚ ਨੇ ਹਾਲਾਂਕਿ 80 ਵਾਰਡਾਂ ਤੋਂ 80 ਉਮੀਦਵਾਰਾਂ ਨੂੰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਸੀ ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ ਜਿਸ ਨਾਲ ਪੋਲਿੰਗ ਫੀਸਦ ਲਗਭਗ 64 ਹੋ ਗਈ 26 ਮਈ ਨੂੰ ਵੋਟਾਂ ਪਈਆਂ ਸਨ ਭਾਰਤ ਨੇ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਸੂਰਯ ਘਰ ਯੋਜਨਾ ਤਹਿਤ ਹੁਣ ਤੱਕ 40 ਲੱਖ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਏ ਗਏ ਨੇ ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਿਰਫ਼ ਇੱਕ ਨਵਿਆਉਣਯੋਗ ਊਰਜਾ ਪਹਿਲਕਦਮੀ ਨਹੀਂ ਹੈ ਸਗੋਂ ਨਾਗਰਿਕਾਂ ਨੂੰ ਬਿਜਲੀ ਖਪਤਕਾਰਾਂ ਤੋਂ ਬਿਜਲੀ ਉਤਪਾਦਕਾਂ ਵਿੱਚ ਵੀ ਬਦਲ ਰਹੀ ਹੈ ਇਹ ਯੋਜਨਾ ਪਰਿਵਾਰਾਂ ਨੂੰ ਬਿਜਲੀ ਦੀਆਂ ਲਾਗਤਾਂ ਘਟਾਉਣ ਸਰਕਾਰੀ ਸਬਸਿਡੀਆਂ ਦਾ ਫਾਇਦਾ ਉਠਾਉਣ ਅਤੇ ਜ਼ੀਰੋ ਬਿਜਲੀ ਬਿੱਲਾਂ ਵੱਲ ਵਧਣ 'ਚ ਮਦਦ ਕਰ ਰਹੀ ਹੈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ ਤਹਿਤ ਫਿਰੋਜ਼ਪੁਰ ਰੇਲਵੇ ਮੰਡਲ ਨੇ ਸੂਰਜੀ ਊਰਜਾ ਦੇ ਖੇਤਰ 'ਚ ਅਹਿਮ ਉਪਲਬਧੀ ਹਾਸਲ ਕੀਤੀ ਹੈ ਮੰਡਲ ਨੇ 22 ਰੇਲਵੇ ਸਟੇਸ਼ਨਾਂ 'ਤੇ 846 ਕਿਲੋਵਾਟ ਸਮਰੱਥਾ ਵਾਲੇ ਛੱਤ 'ਤੇ ਲੱਗਣ ਵਾਲੇ ਸੋਲਰ ਪਾਵਰ ਸਿਸਟਮ ਸਫਲਤਾਪੂਰਵਕ ਚੱਲ ਰਹੇ ਨੇ ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਜਲਦੀ 12 ਹੋਰ ਸਟੇਸ਼ਨਾਂ 'ਤੇ ਕਰੀਬ 400 ਕਿਲੋਵਾਟ ਸਮਰੱਥਾ ਵਾਲੇ ਪਲਾਂਟ ਲਗਾਏ ਜਾਣਗੇ ਉਨ੍ਹਾਂ ਕਿਹਾ ਕਿ ਸੋਲਰ ਊਰਜਾ ਰਾਹੀਂ ਸਟੇਸ਼ਨਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ ਬਿਜਲੀ ਖਰਚ ਵਿੱਚ ਕਮੀ ਆਈ ਹੈ ਵਿੱਤੀ ਵਰ੍ਹੇ 2025-26 ਦੌਰਾਨ ਇਹਨਾਂ ਪ੍ਰਣਾਲੀਆਂ ਰਾਹੀਂ 5,31,076 ਯੂਨਿਟ ਊਰਜਾ ਦਾ ਉਤਪਾਦਨ ਹੋਇਆ ਜਿਸ ਨਾਲ ਰੇਲਵੇ ਨੂੰ ਲਗਭਗ 37,18,000 ਰੁਪਏ ਦੀ ਬਚਤ ਹੋਈ ਹੈ ਫਿਰੋਜ਼ਪੁਰ ਮੰਡਲ ਨੇ ਅਗਲੇ ਵਿੱਤੀ ਵਰ੍ਹੇ 'ਚ ਵਾਧੂ 1.15 ਮੈਗਾਵਾਟ ਸੋਲਰ ਸਮਰੱਥਾ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ ਆਨੰਦਤਾ ਤੋਂ ਊਰਜਾਦਾਤਾ ਯੋਜਨਾ ਤਹਿਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੌਕੇ ਵਿਖੇ ਸਮਰੱਥਾ ਨਿਰਮਾਣ ਤੇ ਕਿਸਾਨ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ ਇਹ ਆਜ਼ਮਾਇਸ਼ੀ ਪਹਿਲਕਦਮੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਇਸ ਦਾ ਆਯੋਜਨ ਦਾ ਨੇਚਰ ਕੰਜ਼ਰਵੇਸ਼ੀ ਵੱਲੋਂ ਪੰਜਾਬ ਊਰਜਾ ਵਿਕਾਸ ਏਜੰਸੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ ਨਾਲ ਪਾਣੀ ਸੰਭਾਲ ਤੇ ਮਿੱਟੀ ਦੀ ਸਿਹਤ ਪ੍ਰਬੰਧਨ ਮਿਲਣ ਵਾਲੇ ਲੰਬੇ ਸਮੇਂ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਣਾ ਸੀ ਇਸ ਵਰਕਸ਼ਾਪ ਵਿੱਚ 400 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਕਈ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੇ ਵੀ ਸਮਾਗਮ 'ਚ ਸ਼ਿਰਕਤ ਕੀਤੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ

0: ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਲੋਕ ਸਭਾ ਸਪੀਕਰ ਓਮ ਬਿਰਲਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ, ਪੇਂਡੂ ਵਿਕਾਸ ਤੇ ਕਿਸਾਨ ਭਾਈਚਾਰਿਆਂ ਦੇ ਸਸ਼ਕਤੀਕਰਨ ਪ੍ਰਤੀ ਚੌਧਰੀ ਚਰਨ ਸਿੰਘ ਦੀ ਅਟੁੱਟ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਏਗੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਪੂਰਾ ਜੀਵਨ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਪਿੰਡਾਂ ਦੇ ਉਤਥਾਨ ਲਈ ਸਮਰਪਿਤ ਸੀ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਧੀਨ ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ 26 ਤੋਂ 29 ਮਈ ਤੱਕ ਕਪਾਹ ਉਤਪਾਦਕ ਖੇਤਰਾਂ 'ਚ ਸਰਵੇਖਣ ਅਤੇ ਕਿਸਾਨ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਕਪਾਹ ਦੀ ਫਸਲ ਵਿੱਚ ਸ਼ੁਰੂਆਤੀ ਦੌਰ ਵਿੱਚ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਬੀਜ ਸੋਧ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਟੀਮ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕਾਨਵਾਲਾ, ਖਿਆਲੀ ਚਿਆਂਵਾਲੀ, ਮੂਸਾ ਅਤੇ ਬਠਿੰਡਾ ਜ਼ਿਲ੍ਹੇ ਦੇ ਕੋਟ ਗੁਰੂ, ਸੰਗਤ ਕਲਾਂ, ਜਵਾਲਾ ਸਿੰਘ ਵਾਲਾ ਪਿੰਡਾਂ 'ਚ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਫਸਲ ਦੀ ਸਥਿਤੀ ਦਾ ਨਿਰੀਖਣ ਕੀਤਾ ਗਿਆ। ਬਿਜਾਈ ਤੋਂ ਪਹਿਲਾਂ ਸਹੀ ਬੀਜ ਸੋਧ ਕਰਨ ਨਾਲ ਫਸਲ ਦਾ ਵਾਧਾ ਵਧੀਆ ਹੁੰਦਾ ਹੈ, ਝਾੜ ਵੱਧਦਾ ਹੈ ਤੇ ਕਿਸਾਨਾਂ ਦੀ ਲਾਗਤ ਵਿੱਚ ਕਮੀ ਆਉਂਦੀ ਹੈ। ਟੀਮ ਵੱਲੋਂ ਏਕੀਕ੍ਰਿਤ ਕੀਟ ਪ੍ਰਬੰਧਨ ਤੇ ਜੈਵਿਕ ਉਪਾਵਾਂ ਨੂੰ ਅਪਣਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਮਾਹਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਜੈਵਿਕ ਉਪਰਾਲਿਆਂ ਦੀ ਵਰਤੋਂ ਨਾਲ ਕੀਟ ਤੇ ਰੋਗ ਪ੍ਰਬੰਧਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ ਤੇ ਰਸਾਇਣਕ ਕੀਟਨਾਸ਼ਕਾਂ ਤੇ ਨਿਰਭਰਤਾ ਘਟਾਈ ਜਾ ਸਕਦੀ ਹੈ। ਕਿਸਾਨਾਂ ਨੂੰ ਮੋਬਾਈਲ ਐਪਲੀਕੇਸ਼ਨ ਰਾਹੀਂ ਫਸਲ 'ਚ ਲੱਗਣ ਵਾਲੇ ਕੀੜਿਆਂ ਤੇ ਬਿਮਾਰੀਆਂ ਦੀਆਂ ਤਸਵੀਰਾਂ ਅਪਲੋਡ ਕਰਕੇ ਸਮੇਂ ਸਿਰ ਇਸ ਦੇ ਹੱਲ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਮੌਸਮ ਵਿਭਾਗ ਨੇ ਕੱਲ੍ਹ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਤੇ ਤੇਜ਼ ਹਵਾਵਾਂ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਲਈ ਗਰਜ ਚਮਕ ਨਾਲ ਗੜੇਮਾਰੀ ਤੇ ਤੇਜ਼ ਹਵਾਵਾਂ ਬਾਰੇ ਵੀ ਰੈੱਡ ਅਲਰਟ ਜਾਰੀ ਹੈ। ਪੰਜਾਬ 'ਚ ਕਈ ਥਾਵਾਂ ਤੇ ਪਿਛਲੇ 24 ਘੰਟਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ 'ਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਪੰਜਾਬ ਦਾ ਬਠਿੰਡਾ 40.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਤੇ ਹਰਿਆਣਾ ਦਾ ਸਿਰਸਾ 39.9 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਉਧਰ ਮੌਸਮ ਵਿਭਾਗ ਨੇ ਜੂਨ ਤੋਂ ਸਤੰਬਰ ਦਰਮਿਆਨ ਦੱਖਣ ਪੱਛਮੀ ਮੌਨਸੂਨ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਆਮ ਨਾਲੋਂ ਘੱਟ ਵਰਖਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਮ੍ਰਿਤਯੁੰਜੇ ਮਹਾਪਾਤਰਾ ਨੇ ਕਿਹਾ ਕਿ ਜੂਨ 'ਚ ਦੇਸ਼ ਦੀ ਔਸਤ ਬਾਰਿਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਦੇ ਕੁਝ ਹਿੱਸਿਆਂ 'ਚ ਆਮ ਜਾਂ ਆਮ ਤੋਂ ਵੱਧ ਬਾਰਿਸ਼ ਹੋਣ ਦੀ ਵੀ ਉਮੀਦ ਹੈ। ਉਨ੍ਹਾਂ ਦੱਸਿਆ
1: 2026 के मानसून ऋतु जून से सितंबर के दौरान पूरे देश में सामान्य से कम बारिश होने का सबसे ज्यादा संभावना है। दक्षिण पश्चिम मानसून ऋतु जून से सितंबर 2026 में लॉन्ग पीरियड एवरेज का 94-106% और उत्तर पश्चिम भारत में 92% से कम, यानी वहां भी सामान्य से कम बारिश होने का ज्यादा संभावना है।
0: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ 'ਚ ਸ਼ਾਮਲ 3 ਮੁਲਜ਼ਮਾਂ ਨੂੰ 5 ਪਿਸਤੌਲਾਂ ਤੇ 22 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਮਨਜੋਤ ਸਿੰਘ, ਸੰਦੀਪ ਸਿੰਘ ਤੇ ਅਮਨਦੀਪ ਸਿੰਘ ਵਜੋਂ ਹੋਈ ਹੈ। ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਤੇ ਕਾਰਵਾਈ ਕਰਦਿਆਂ ਟੀਮ ਨੇ ਸ਼ੱਕੀ ਮਨਜੋਤ ਸਿੰਘ ਨੂੰ ਬੱਸ ਅੱਡੇ ਜਲੰਧਰ ਨੇੜਿਓਂ ਇੱਕ ਪਿਸਤੌਲ ਤੇ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਇਸ ਮੋਡਿਊਲ 'ਚ ਸ਼ਾਮਲ ਉਸਨੇ ਆਪਣੇ ਦੋ ਸਾਥੀਆਂ ਬਾਰੇ ਜਾਣਕਾਰੀ ਦਿੱਤੀ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਤੋਂ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਆਈਪੀਐਲ ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਗੁਜਰਾਤ ਟਾਇਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਦੇਸ਼ ਦੀਆਂ ਸਾਰੀਆਂ ਉੱਚ ਅਦਾਲਤਾਂ ਨੂੰ ਆਪਣੇ ਫੈਸਲੇ ਰਾਖਵੇਂ ਰੱਖਣ ਦੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਸੁਣਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਦੀਆਂ 102 ਸਥਾਨਕ ਇਕਾਈਆਂ ਲਈ ਹੋਈਆਂ ਚੋਣਾਂ ਵਾਸਤੇ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਾਰੀ। ਮੌਸਮ ਵਿਭਾਗ ਵੱਲੋਂ ਕੱਲ੍ਹ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਗੜੇਮਾਰੀ ਬਾਰੇ ਔਰੇਂਜ ਅਲਰਟ ਜਾਰੀ। ਅਤੇ ਆਈਪੀਐਲ ਕ੍ਰਿਕਟ ਵਿੱਚ ਅੱਜ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 7 ਸਕਿੰਟ ਦਾ ਹੋ ਰਿਹਾ। ਵੇਲਾ ਹੋ ਰਿਹਾ ਪ੍ਰੋਗਰਾਮ ਯੁਵਾਣੀ ਦਾ।

0: ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਤੁਸੀਂ ਸੁਣੋਗੇ ਮੁਲਾਕਾਤ ਨੌਜਵਾਨ ਸੋਫਟਵੇਅਰ ਇੰਜੀਨੀਅਰ ਅਸ਼ਮੀਤ ਸਹਿਗਲ ਦੇ ਨਾਲ, ਮੁਲਾਕਾਤੀ ਮਨਦੀਪ ਰਜੌਰਾ। ਆਓ ਸੁਣਦੇ ਹਾਂ ਪ੍ਰੋਗਰਾਮ ਯੁਵਾਣੀ ਦੇ ਤਹਿਤ ਇਹ ਵਿਸ਼ੇਸ਼ ਮੁਲਾਕਾਤ।
1: ਸਾਥੀਓ, ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਯੁਵਾਣੀ ਦੇ ਵਿੱਚ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜੋ ਸਾਥੀ ਸਾਡੇ ਨਾਲ ਜੁੜੇ ਨੇ ਤੇ ਗਾਹਾਂ ਉਹ ਤਕਨੀਕ ਦੇ ਨਾਲ ਜੁੜੇ ਹੋਏ ਨੇ, ਸੋਫਟਵੇਅਰ ਇੰਜੀਨੀਅਰ ਅਸ਼ਮੀਤ ਸਹਿਗਲ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ, ਜੋ ਕਿ ਸਾਨੂੰ ਤਕਨੋਲੋਜੀ ਬਾਰੇ ਜਾਣਕਾਰੀ ਦੇਣ ਆਏ ਨੇ। ਤੇ ਨੌਜਵਾਨਾਂ ਦਾ ਤਾਂ ਸਿੱਧਾ ਵਾਹ ਹੈ ਤਕਨੋਲੋਜੀ ਦੇ ਨਾਲ। ਅੱਜ ਬਹੁਤ ਸਾਰੀਆਂ ਗੱਲਾਂ ਅਸ਼ਮੀਤ ਦੇ ਨਾਲ ਅਸੀਂ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਦੇ ਵਿੱਚ ਰਹਾਂਗੇ ਕਿ ਤਕਨੋਲੋਜੀ ਸਾਡੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਅਸ਼ਮੀਤ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ।
2: ਥੈਂਕ ਯੂ ਸੋ ਮਚ ਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੋ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ। ਮੈਂ ਇੱਥੇ ਅੱਜ ਬੈਠਾ, ਮੈਂ ਵੈਸੇ ਰੇਡੀਓ ਜਦੋਂ ਸੁਣਦੇ ਹਾਂ ਅਸੀਂ ਤਾਂ ਐਂ ਲੱਗਦਾ ਕਿ ਬਹੁਤ ਹੀ ਮਜ਼ਾ ਆ ਰਿਹਾ ਹੁੰਦਾ, ਇੱਕ ਸਮਾਂ ਬਣ ਜਾਂਦਾ। ਖਾਸ ਤੌਰ 'ਤੇ ਮੈਂ ਜਦੋਂ ਗਾੜੀ ਚਲਾ ਰਿਹਾ ਹੁੰਦਾ ਜਾਂ ਕੁਛ ਵੈਸੇ ਬੈਠੇ ਹੁੰਦੇ ਹਾਂ ਅਤੇ ਪ੍ਰੋਗਰਾਮ ਸੁਣਦੇ ਹਾਂ ਤਾਂ ਇੱਕ ਸਮਾਂ ਬਣ ਜਾਂਦਾ। ਔਰ ਐਂ ਸਦੀ ਸੋਚਿਆ ਨਹੀਂ ਸੀ ਅੱਜ ਇੱਥੇ ਬੈਠਾਂਗੇ ਔਰ ਗੱਲਬਾਤ ਕਰਾਂਗੇ ਤੁਹਾਡੇ ਨਾਲ, ਤਾਂ ਬਹੁਤ ਹੀ ਮਜ਼ਾ ਆ ਰਿਹਾ ਇਸ ਇੱਥੇ ਬੈਠ ਕੇ ਸਰ।
1: ਜੀ ਸ਼ੁਕਰੀਆ ਅਸ਼ਮੀਤ। ਅਸੀਂ ਤਾਂ ਚਲੋ ਤੁਹਾਡਾ ਸਮਾਂ ਜਦੋਂ ਤੁਸੀਂ ਰੇਡੀਓ ਸੁਣਦੇ ਹੋ ਉਦੋਂ ਬਣਾਉਂਦੇ ਹਾਂ, ਪਰ ਤੁਸੀਂ ਸਾਡਾ ਸਮਾਂ, ਸਾਡੇ ਨੌਜਵਾਨ ਸਾਥੀਆਂ ਦਾ ਸਮਾਂ, ਬਲਕਿ ਸਾਰੇ ਸਰੋਤਿਆਂ ਦਾ ਸਮਾਂ ਜਿਹੜਾ ਹੈ ਤਕਨੋਲੋਜੀ ਦੇ ਨਾਲ ਹਰ ਵਕਤ ਬਣਾਉਂਦੇ ਹੋ। ਸੋਫਟਵੇਅਰ ਇੰਜੀਨੀਅਰ ਦਾ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਰੋਲ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਸਾਡੇ ਹੱਥ ਦੇ ਵਿੱਚ ਜਿਹੜੇ ਵੀ ਗੈਜਟਸ ਆਉਂਦੇ ਹੈ ਜਾਂ ਜੋ ਵੀ ਅਸੀਂ ਆਲੇ ਦੁਆਲੇ ਤਕਨੀਕਾਂ ਯੂਜ਼ ਕਰਦੇ ਹਾਂ, ਉਸ ਦੇ ਨਾਲ ਤੁਹਾਡਾ ਸਿੱਧਾ ਵਾਹ ਹੈ। ਸੋਫਟਵੇਅਰ ਇੰਜੀਨੀਅਰ ਮੈਂ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ, ਅਸ਼ਮੀਤ ਜੀ ਵਾਲਮਾਰਟ ਦੇ ਵਿੱਚ ਨੇ ਆਪਣੀਆਂ ਸੇਵਾਵਾਂ, ਬਹੁਤ ਇੱਕ ਨਾਮੀ ਗ੍ਰਾਮੀ ਕੰਪਨੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅਤੇ ਜਿੱਥੋਂ ਤੱਕ ਅਸ਼ਮੀਤ ਮੈਂ ਜਾਣਦਾ ਹਾਂ, ਤੁਸੀਂ ਬਠਿੰਡਾ ਦੇ ਹੀ ਜੰਪਲ ਹੋ, ਇੱਥੇ ਹੀ ਤੁਹਾਡੀ ਸਕੂਲਿੰਗ ਹੋਈ ਹੈ। ਅਸੀਂ ਤੁਹਾਡੇ ਬਚਪਨ ਬਾਰੇ, ਤੁਹਾਡੇ ਪਰਿਵਾਰ ਬਾਰੇ ਅਤੇ ਤੁਹਾਡੇ ਕਾਲਜ ਦੇ ਸਫ਼ਰ ਬਾਰੇ ਜਾਣਨਾ ਚਾਹੁੰਦੇ ਹਾਂ ਤੁਹਾਡੇ ਪਾਸੋਂ।
2: ਬਿਲਕੁਲ ਠੀਕ ਹੈ, ਬਠਿੰਡਾ ਹੀ ਮੈਂ ਪੈਦਾ ਹੋਇਆ, ਉਸ ਤੋਂ ਬਾਅਦ ਮੇਰੀ ਸਕੂਲਿੰਗ ਵਗੈਰਾ ਸਭ ਬਠਿੰਡੇ ਦੀ ਹੈ। ਮੈਂ ਆਪਣੇ ਮੋਮ ਡੈਡ ਨਾਲ ਰਹਿੰਦਾ, ਮੇਰੀਆਂ ਸਿਸਟਰਸ ਹੈ ਉਹ ਬਾਹਰ ਸੈਟਲਡ ਹੈ। ਮੇਰੀ ਜੋ ਕਾਲਜ ਰਿਹਾ ਮੇਰਾ ਉਹ ਚੰਡੀਗੜ੍ਹ ਤੋਂ ਰਿਹਾ, ਔਰ ਪਿਛਲੇ 8 ਸਾਲ ਤੋਂ ਮੈਂ ਬੈਂਗਲੌਰ ਦੇ ਵਿੱਚ ਕੰਮ ਕਰ ਰਿਹਾ। ਜੋ ਤੁਸੀਂ ਗੱਲ ਠੀਕ ਕਹੀ ਹੈ, ਮੈਂ ਪਿਛਲੇ 3 ਸਾਲ ਤੋਂ ਇੱਕ ਕੰਪਨੀ ਹੈ, ਰਿਟੇਲ ਕੰਪਨੀ, ਮੈਂ ਵਾਲਮਾਰਟ, ਮੈਂ ਉਹਦੇ ਵਿੱਚ ਕੰਮ ਕਰ ਰਿਹਾ ਐਜ਼ ਅ ਸੀਨੀਅਰ ਸੋਫਟਵੇਅਰ ਇੰਜੀਨੀਅਰ। ਇੱਕ ਛੋਟੀ ਜਿਹੀ ਟੀਮ ਹੈ ਜੋ ਮੈਂ ਉਹ ਲੀਡ ਕਰਦਾ, ਅਤੇ ਉੱਥੇ ਅਸੀਂ ਤੁਹਾਡੇ ਜੋ ਈ ਕਾਮਰਸ ਹੈ, ਜਿੱਥੇ ਤੁਸੀਂ ਔਨਲਾਈਨ ਚੀਜ਼ਾਂ ਤੁਸੀਂ ਆਰਡਰ ਕਰਦੇ ਹੋ, ਫਿਰ ਤੁਹਾਡੇ ਕੋਲ ਆਉਂਦੀਆਂ, ਜੇ ਤੁਹਾਨੂੰ ਨਹੀਂ ਪਸੰਦ ਆਉਂਦੀ ਤੁਸੀਂ ਰਿਟਰਨ ਕਰ ਦਿੰਦੇ ਹੋ, ਜਾਂ ਜੋ ਵੀ ਪ੍ਰੋਸੈਸ ਹੈ ਉਹ ਸਾਰਾ ਅਸੀਂ ਬਣਾਉਂਦੇ ਹਾਂ ਈ ਕਾਮਰਸ ਦਾ, ਅਤੇ ਉਹੀ ਮੇਜਰ ਮੇਰਾ ਕੰਮ ਰਹਿੰਦਾ ਹੈ।
1: ਅਤੇ ਅਸੀਂ ਤੁਹਾਡੇ ਕਾਲਜ ਦੇ ਵਿੱਚ ਤੁਹਾਡੀ ਡਿਗਰੀ ਬਾਬਤ ਜਾਣਨਾ ਚਾਹਾਂਗੇ, ਟ੍ਰੇਡ ਕਿਹੜੀ ਰਹੀ, ਕਿਉਂਕਿ ਸੋਫਟਵੇਅਰ ਦੇ ਵਿੱਚ ਜੇ ਤੁਸੀਂ ਆਉਣਾ ਹੈ ਤਾਂ ਮੈਨੂੰ ਲੱਗਦਾ ਵੀ ਇੰਜੀਨੀਅਰਿੰਗ ਤੁਸੀਂ ਕੀਤੀ ਹੈ, ਅਤੇ ਇੰਜੀਨੀਅਰਿੰਗ ਦੀ ਕਿਹੜੀ ਟ੍ਰੇਡ ਦੇ ਨਾਲ ਤੁਹਾਡਾ ਵਾਸਤਾ ਸੀ?
2: ਹਾਂਜੀ, ਮੈਂ ਬੀਟੈਕ ਕੀਤੀ ਹੋਈ ਹੈ ਸਰ, ਮੈਂ ਕੰਪਿਊਟਰ ਸਾਇੰਸ ਦੇ ਵਿੱਚ ਰਿਹਾ, ਔਰ ਮੇਰੀ ਪਹਿਲਾਂ ਤੋਂ ਹੀ ਰੁਚੀ ਬਹੁਤ ਰਹੀ ਹੈ ਕਿ ਮੈਂ ਜਦੋਂ ਕਾਲਜ 'ਚ ਵੀ ਰਹਿੰਦਾ ਸੀ, ਮੈਂ ਫੈਸਟ ਹੁੰਦੇ ਸੀ ਸਾਡੇ, ਅਤੇ ਉਹਦੀ ਮੈਂ ਵੈਬਸਾਈਟ ਬਣਾ ਦੇਣੀ ਜਾਂ ਫਿਰ ਮੈਂ ਉਹਦੇ ਵਿੱਚ ਹੋਰ ਕੋਈ ਐਪਲੀਕੇਸ਼ਨ ਤਿਆਰ ਕਰਨੀ, ਤਾਂ ਮੇਰਾ ਫਸਟ ਤੋਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਰਿਹਾ ਹੈ ਕਿ ਮੈਂ ਕੁਛ ਨਾ ਕੁਛ ਇਹੋ ਜਿਹਾ ਬਣਾਉਂਦਾ ਰਹਾਂ। ਔਰ ਮੈਨੂੰ ਐਂ ਲੱਗਦਾ ਕਿ ਅੱਜ ਕੱਲ੍ਹ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੰਪਿਊਟਰ ਸਾਇੰਸ ਕੀਤੀ ਹੋਵੇ ਜਾਂ ਫਿਰ ਤੁਸੀਂ ਈਵਨ ਡਿਗਰੀ ਕੀਤੀ ਹੋਵੇ, ਬਹੁਤ ਸਾਰੀਆਂ ਕੰਪਨੀਆਂ ਹੈ ਜੋ ਤੁਹਾਨੂੰ ਵਿਦਾਊਟ ਡਿਗਰੀ, ਵਿਦਾਊਟ ਕੰਪਿਊਟਰ ਸਾਇੰਸ, ਤੁਹਾਡਾ ਕੋਈ, ਤੁਹਾਡੀ ਅਗਰ ਰੁਚੀ ਹੈ ਇਸ ਚੀਜ਼ 'ਚ, ਅਗਰ ਤੁਹਾਨੂੰ ਮਜ਼ਾ ਆਉਂਦਾ ਹੈ ਇਸ ਚੀਜ਼ ਨੂੰ ਕਰਨ 'ਚ, ਔਰ ਤੁਹਾਡਾ ਲੋਜੀਕਲ ਥਿੰਕਿੰਗ ਹੈ, ਅਗਰ ਤੁਸੀਂ ਸੋਚ ਸਕਦੇ ਹੋ ਕਿ ਕਿਵੇਂ ਕੁਛ ਕੋਈ ਐਪਲੀਕੇਸ਼ਨ ਕੰਮ ਕਰਦੀ ਹੋਏਗੀ, ਤਾਂ ਮੋਸਟ ਆਫ ਦਾ ਕੰਪਨੀਜ਼ ਅੱਜ ਕੱਲ੍ਹ ਇਹੀ ਚਾਹੁੰਦੀਆਂ। ਬਹੁਤ ਵੱਡੀਆਂ ਵੱਡੀਆਂ ਕੰਪਨੀਜ਼ ਹੈ ਜੋ ਤੁਹਾਡੇ ਰਿਜ਼ਿਊਮੇ 'ਚ ਤੁਹਾਡਾ ਕਾਲਜ ਦੇਖਦੀਆਂ ਵੀ ਨਹੀਂ ਹੈ, ਜਸਟ ਤੁਸੀਂ ਤੁਹਾਡਾ ਪੋਰਟਫੋਲੀਓ ਅਗਰ ਅੱਛਾ ਹੈ, ਤੁਸੀਂ ਕੁਛ ਬਣਾਇਆ ਹੈ ਅੱਜ ਤੱਕ, ਤਾਂ ਉਹ ਤੁਹਾਨੂੰ ਹਾਇਰ ਕਰਨ ਨੂੰ ਬਿਲਕੁਲ ਰੈਡੀ ਹੋ ਜਾਂਦੀਆਂ।
1: ਜੀ, ਤੁਸੀਂ ਸਹੀ ਕਿਹਾ ਅਸ਼ਮੀਤ, ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਨੇ, ਪਰ ਜਿੱਥੇ ਉਹ ਸਾਡੇ 'ਚ ਇੰਟਰਸਟਡ ਹੁੰਦੀਆਂ ਉੱਥੇ ਕਈ ਵਾਰ ਉਹ ਕੰਪਨੀਆਂ ਸਾਡੇ ਫਾਈਨਾਂਸ 'ਚ, ਸਾਡੇ ਫੰਡਸ 'ਚ ਜ਼ਿਆਦਾ ਇੰਟਰਸਟ ਵਿਖਾਉਂਦੀਆਂ ਨੇ। ਕਹਿਣ ਦਾ ਭਾਵ ਕਿ ਕਈ ਵਾਰ ਅਜਿਹੀਆਂ ਕੰਪਨੀਆਂ ਜਿਹੜੀਆਂ ਤੁਹਾਨੂੰ ਕਹਿੰਦੀਆਂ ਕਿ ਅਸੀਂ ਤੁਹਾਨੂੰ ਹਾਰਡਵੇਅਰ ਅਤੇ ਸੋਫਟਵੇਅਰ ਦੀਆਂ ਟ੍ਰੇਨਿੰਗਸ ਦੇਵਾਂਗੇ, ਅਤੇ ਉਸ ਤੋਂ ਬਾਅਦ ਕਈ ਕਿਸਮ ਦੇ ਫਰੋਡ ਜਿਹੜੇ ਹੈ ਇਸ ਸਾਡੇ ਇਲਾਕੇ ਦੇ ਵਿੱਚ ਵੀ ਇਹਨਾਂ ਕੰਪਨੀਆਂ ਵੱਲੋਂ ਦੇਖਣ ਨੂੰ ਮਿਲੇ ਨੇ, ਅਤੇ

0: ਜੇਕਰ ਅਸੀਂ ਬਿਨਾਂ ਡਿਗਰੀ ਹਾਸਲ ਕੀਤਿਆਂ, ਬਿਨਾਂ ਫਾਰਮਲ ਕਾਲਜ ਡਿਗਰੀ ਹਾਸਲ ਕੀਤਿਆਂ ਜੇ ਅਸੀਂ ਇਸ ਖੇਤਰ ਦੇ ਵਿੱਚ ਜਾਣਾ, ਤਾਂ ਅਸੀਂ ਉਸ ਕੰਪਨੀ ਨੂੰ ਕਿਵੇਂ ਚੁਣੀਏ? ਉਸ ਦੀ ਵੈਰੀਫਿਕੇਸ਼ਨ ਦਾ ਅਸੀਂ ਕਿਵੇਂ ਦੇਖੀਏ ਕਿ ਉਹ ਕਿੱਥੋਂ ਵੈਰੀਫਾਈਡ ਹੋਵੇ, ਕਿਸ ਤਰ੍ਹਾਂ ਦੇ ਉਸ ਕੰਪਨੀ ਦੇ ਸਟੇਟਸ ਹੋਣ, ਅਸੀਂ ਕੀ ਚੈੱਕ ਕਰਨਾ?
1: ਮੈਂ ਤੁਹਾਨੂੰ ਅਗਰ ਆਪਣੇ ਐਕਸਪੀਰੀਅੰਸ ਨਾਲ ਕਹਾਂ, ਔਰ ਮੈਂ ਇੰਡਸਟਰੀ 'ਚ ਪਿਛਲੇ 8 ਸਾਲ ਤੋਂ ਰਹਿ ਚੁੱਕਾ ਹਾਂ, ਮੈਂ ਜਿੰਨੇ ਵੀ ਮੇਰੇ ਮੈਂਟਰਸ ਰਹੇ ਹੈ ਜੋ ਕਿ ਬਹੁਤ 20-20 ਸਾਲ 25-25 ਸਾਲ ਰਹਿ ਚੁੱਕੇ ਨੇ, ਮੈਂ ਆਪਣੇ ਅਗਰ ਐਕਸਪੀਰੀਅੰਸ ਨਾਲ ਕਹਾਂ ਤਾਂ ਤੁਹਾਨੂੰ ਕਿਸੇ ਵੀ ਕੰਪਨੀ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਕੋਈ ਸਰਟੀਫਿਕੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਅੱਜ ਕੱਲ੍ਹ ਯੂਟਿਊਬ 'ਤੇ ਸਭ ਕੁਛ ਫ੍ਰੀ ਹੈ, ਸਭ ਇਹੋ ਜਿਹੀਆਂ ਚੀਜ਼ਾਂ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ ਸਭ ਕੁਛ ਫ੍ਰੀ ਹੈ, ਔਰ ਤੁਸੀਂ ਉਸ ਚੀਜ਼ ਨੂੰ ਲੈਣ ਵਾਸਤੇ 1 ਰੁਪਈਆ ਵੀ ਨਹੀਂ ਖਰਚ ਕਰਨਾ ਹੈ, ਬਸ ਸਿਰਫ ਤੁਹਾਡਾ ਟਾਈਮ ਚਾਹੀਦਾ ਹੈ, ਸਿਰਫ ਤੁਹਾਡੀ ਐਫਰਟ ਚਾਹੀਦਾ ਹੈ, ਔਰ ਤੁਸੀਂ ਉਸ ਚੀਜ਼ ਨੂੰ ਸਿੱਖ ਸਕਦੇ ਹੋ। ਔਰ ਕੋਈ ਵੀ ਸਰਟੀਫਿਕੇਸ਼ਨ ਕਿਸੇ ਵੀ ਪ੍ਰੋਜੈਕਟ ਤੋਂ ਵੱਡੀ ਨਹੀਂ ਹੈ। ਫੋਰ ਇਗਜ਼ਾਮਪਲ, ਤੁਸੀਂ ਕੁਛ ਅਗਰ ਤੁਸੀਂ ਸਰਟੀਫਿਕੇਸ਼ਨ ਕਰਨ ਜਾਓਗੇ, 10,000, 15,000, 20,000 ਤੁਸੀਂ ਦਿਓਗੇ, ਉਸ ਤੋਂ ਬਜਾਏ ਅਗਰ ਤੁਸੀਂ ਉਹੀ ਟਾਈਮ, ਅਗਰ ਤੁਸੀਂ ਆਪਣੇ 80 ਘੰਟੇ ਜਾਂ 100 ਘੰਟੇ ਇੱਕ ਯੂਟਿਊਬ ਵੀਡੀਓ ਨੂੰ ਇੱਕ ਜੋ ਕਿ ਤੁਹਾਨੂੰ ਕੁਛ ਸਿਖਾ ਰਹੇ ਨੇ ਉਹਨਾਂ ਨੂੰ ਦੇਤਾ, ਔਰ ਉਹਦੇ ਨਾਲ ਨਾਲ ਤੁਸੀਂ ਇੱਕ ਪ੍ਰੋਜੈਕਟ ਬਣਾ ਲਿਆ, ਕੰਪਨੀ ਉਹ ਸਰਟੀਫਿਕੇਸ਼ਨ ਵੱਲ ਨਹੀਂ ਜਾਏਗੀ, ਉਹ ਤੁਹਾਡੇ ਪ੍ਰੋਜੈਕਟ ਨੂੰ ਦੇਖੇਗੀ, ਉਹ ਤੁਹਾਡੀ ਨੌਲੇਜ ਦੇਖੇਗੀ ਔਰ ਤੁਹਾਨੂੰ ਹਾਇਰ ਕਰ ਲੇਗੀ।
0: ਅਸ਼ਮੀਤ ਜੀ, ਅਸੀਂ ਤੁਹਾਡੇ ਸਫ਼ਰ ਵੱਲ ਆਉਂਦੇ ਹਾਂ, ਅਤੇ ਤੁਸੀਂ ਜੋ ਤੁਹਾਡਾ 8 ਸਾਲ ਦਾ ਤੁਸੀਂ ਕਿਹਾ ਤਜਰਬਾ ਹੈ, ਤੁਸੀਂ ਬੈਂਗਲੋਰ ਰਹਿ ਰਹੇ ਹੋ ਅਤੇ ਉਸ ਦੇ ਵਿੱਚ ਕਾਫ਼ੀ ਸਮਾਂ ਤੁਸੀਂ ਹੋਰਾਂ ਕੰਪਨੀਆਂ ਦੇ ਵਿੱਚ ਵੀ ਬਿਤਾਇਆ ਹੋਣਾ, ਅਤੇ ਹੁਣ ਪਿਛਲੇ 3 ਸਾਲ ਤੋਂ ਤੁਸੀਂ ਵਾਲਮਾਰਟ ਵੱਲੋਂ, ਇਹ ਤੁਹਾਡਾ ਕਾਲਜ ਤੋਂ ਬਾਅਦ ਇੰਜੀਨੀਅਰਿੰਗ ਲਾਈਨ ਦੇ ਵਿੱਚ ਆਉਣਾ, ਪ੍ਰੋਫੈਸ਼ਨ 'ਚ ਆਉਣਾ, ਇਹ ਸਫ਼ਰ ਕਿਸ ਤਰ੍ਹਾਂ ਰਿਹਾ?
1: ਇਹ ਸਫ਼ਰ ਵੀ ਬੜਾ ਇੰਟਰਸਟਿੰਗ ਸੀ, ਬਹੁਤ ਹੀ ਡਿਫਰੈਂਟ ਕੰਪਨੀਜ਼ ਨਾਲ ਕੰਮ ਕੀਤਾ, ਬਹੁਤ ਡਿਫਰੈਂਟ ਪ੍ਰੋਜੈਕਟ ਸੀ, ਬਟ ਮੈਂ ਆਪਣੇ ਸਰੋਤਿਆਂ ਨਾਲ ਇਹੀ ਸ਼ੇਅਰ ਕਰਨਾ ਚਾਹਾਂਗਾ ਕਿ ਮੈਂ ਵੀ ਜਿਵੇਂ ਇੱਥੇ ਬਠਿੰਡੇ ਦਾ ਰਿਹਾ ਹੋਇਆ, ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਹੋ ਜਿਹੀ ਕੰਪਨੀਜ਼ 'ਚ ਕੰਮ ਕਰਾਂਗਾ, ਮੇਰੇ ਕਿਉਂਕਿ ਆਪਣੇ ਜਰਨਲੀ ਸੁਪਨੇ ਹੀ ਬੜੇ ਛੋਟੇ ਹੁੰਦੇ ਆ, ਮੈਂ ਬੜਾ ਛੋਟੇ ਸੁਪਨੇ ਜਾਂ ਮੇਰੀ ਫੈਮਿਲੀ ਦੇ ਵੀ ਇੰਨੇ ਸੁਪਨੇ ਸੀ ਕਿ ਯੂਨੋ ਇੱਕ ਇਨਫੋਸਿਸ ਵਰਗੀ ਕੰਪਨੀ ਜਾਂ ਇੱਕ ਯੂਨੋ MNC ਕੰਪਨੀ 'ਚ ਹੋ ਜਾਏ, ਜਾਂ ਕੋਈ ਟੈਕ ਮਹਿੰਦਰਾ ਜਾਂ ਬਹੁਤ ਵੱਡੀ ਵੱਡੀ ਕੰਪਨੀਆਂ ਜੋ ਮਾਸ ਰਿਕਰੂਟ ਕਰਦੀਆਂ, ਔਰ ਉਸ ਕੰਪਨੀ 'ਚ ਮੇਰੀ ਨੌਕਰੀ ਲੱਗ ਜਾਏ, 3-5 ਲੱਖ ਰੁਪਇਆ ਦਾ ਸੈਲਰੀ ਦਾ ਪੈਕੇਜ ਲੱਗ ਜਾਏ, ਅਤੇ ਉਸ ਨਾਲ ਜ਼ਿੰਦਗੀ ਬਣ ਜਾਏਗੀ। ਪਰ ਉਹੀ ਸੁਪਨਾ ਦੇਖ ਕੇ ਮੈਂ ਕਾਲਜ ਤੋਂ ਨਿਕਲਿਆ, ਬਟ ਉਹੀ ਗੱਲ ਹੈ, ਜੋ ਤੁਸੀਂ ਟਰੱਸਟ ਕਰਦੇ ਹੋ, ਜਦੋਂ ਤੁਸੀਂ ਭਗਵਾਨ 'ਤੇ ਟਰੱਸਟ ਕਰਦੇ ਹੋ, ਜਦੋਂ ਤੁਸੀਂ ਯੂਨੋ ਆਪਣੇ ਟਰੱਸਟ ਪੂਰਾ ਰੱਖਦੇ ਹੋ, ਫੇਥ ਰੱਖਦੇ ਹੋ ਔਰ ਲਾਈਫ ਵੱਲ ਅੱਗੇ ਚੱਲਦੇ ਹੋ, ਫਿਰ ਤੁਹਾਡਾ ਆਪਣੇ ਆਪ ਸਟੈਪ ਬਾਏ ਸਟੈਪ ਬਣਦਾ ਰਹਿੰਦਾ, ਔਰ ਤੁਸੀਂ ਆਪਣੀ ਲਰਨਿੰਗ 'ਤੇ ਧਿਆਨ ਰੱਖਣਾ, ਕਿਉਂਕਿ ਡਿਸਟਰੈਕਸ਼ਨ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਨੇ। ਤੁਸੀਂ ਡਿਸਟਰੈਕਟ ਹੋਣ ਵਾਸਤੇ 3600 ਚੀਜ਼ਾਂ ਹੈ, ਤੁਸੀਂ ਡਿਸਟਰੈਕਟ ਹੋ ਸਕਦੇ ਹੋ, ਪਰ ਅਗਰ ਤੁਸੀਂ ਆਪਣਾ ਫੋਕਸ ਰੱਖੋ ਕਿ ਨਹੀਂ, ਮੈਂ ਕੁਛ ਬਣਨਾ ਹੈ, ਮੈਂ ਕੁਛ ਇਸ 'ਚੋਂ ਨਿਕਾਲਣਾ ਹੈ, ਔਰ ਮੈਂ ਇੰਜੋਏ ਵੀ ਕਰਨਾ ਨਾਲ ਕਿ ਹਾਂ ਮੈਂ ਜੋ ਬਣਾ ਰਿਹਾ ਉਹਦਾ ਫਰਕ ਪੈ ਰਿਹਾ, ਉਸ ਦੁਨੀਆ 'ਚ ਮੈਂ ਕੁਛ ਲਿਆਉਣਾ ਚਾਹੁੰਦਾ, ਕੁਛ ਇਨਪੁੱਟ ਦੇਣਾ ਚਾਹੁੰਦਾ ਆਪਣੀ, ਤਾਂ ਉਸ ਚੀਜ਼ ਦਾ ਅਗਰ ਤੁਸੀਂ ਇਹ ਮੋਟਿਵ ਰੱਖ ਕੇ ਅੱਗੇ ਜਾ ਰਹੇ ਹੋ, ਤਾਂ ਮੈਨੂੰ ਇਹ ਲੱਗਦਾ ਵੀ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਮੈਂ ਤੁਹਾਨੂੰ ਸਹੀ ਦੱਸਾਂ ਤਾਂ ਮੇਰਾ ਸੁਪਨਾ ਬਹੁਤ ਛੋਟਾ ਸੀ, ਮੈਨੂੰ ਇਹ ਸੀ ਕਿ ਮੈਂ ਅੱਜ Fortune 500 ਕੰਪਨੀਜ਼ ਲਈ ਕਦੇ ਕੰਮ ਕਰੂੰਗਾ। Fortune 500 ਬੇਸਿਕਲੀ ਹੁੰਦਾ ਕਿ ਦੁਨੀਆ ਦੀ ਸਭ ਤੋਂ ਅਮੀਰ 500 ਕੰਪਨੀਆਂ, ਉਹਨਾਂ ਲਈ ਮੈਂ ਕਦੇ ਕੰਮ ਕਰਾਂਗਾ ਜ਼ਿੰਦਗੀ ਵਿੱਚ। ਪਰ ਅੱਜ ਦੇਖੋ, ਮੈਂ ਜਿਸ ਕੰਪਨੀ ਲਈ ਕੰਮ ਕਰਦਾ ਹਾਂ Fortune 1 ਹੈ, ਮਤਲਬ ਮੈਂ ਉਹਦੇ ਅੰਦਰ ਕੰਮ ਕਰ ਰਿਹਾ ਜੋ ਕਿ ਸਭ ਤੋਂ ਅਮੀਰ ਕੰਪਨੀ ਹੈ ਦੁਨੀਆ ਦੀ। ਮੈਂ ਕਦੀ ਇਹ ਤਾਂ ਲਾਈਫ ਵਿੱਚ ਹੀ ਨਹੀਂ ਸੋਚਿਆ ਸੀ, ਸੋਚ ਮੇਰੀ ਸੀਗੀ ਕਿ 500 ਕੰਪਨੀਆਂ ਦੇ ਅੰਦਰੋਂ ਕੋਈ ਕੰਪਨੀ ਉਹਦੇ ਲਈ ਕੰਮ ਕਰਾਂਗੇ, ਪਰ ਕਿਸੇ ਦੇ ਅੰਦਰ ਕੰਮ ਕਰਾਂਗੇ, ਉਹ ਵੀ ਪਹਿਲੀ ਕੰਪਨੀ ਦੇ ਅੰਦਰ ਕੰਮ ਕਰਾਂਗੇ, ਕਦੀ ਵੀ ਸੋਚ ਨਹੀਂ ਸੀ। ਇਸ ਲਈ ਸੋਚਣਾ ਵੀ ਥੋੜ੍ਹਾ ਵੱਡਾ ਰੱਖੋ ਆਪਣਾ, ਕੁਛ ਵੀ ਹੋ ਸਕਦਾ, ਕੋਈ ਮਾਇਨੇ ਨਹੀਂ ਰੱਖਦਾ, ਬਸ ਆਪਣੀ ਲਰਨਿੰਗਸ ਵੱਲ ਬਹੁਤ ਧਿਆਨ ਰੱਖਣਾ ਜ਼ਰੂਰੀ।
0: ਤੁਸੀਂ ਸਹੀ ਕਿਹਾ ਕਿ ਫੋਕਸਡ ਹੋ ਕੇ ਕੰਮ ਕਰਨ ਦੀ ਬੜੀ ਲੋੜ ਹੈ, ਅਤੇ ਅਸੀਂ ਜਾਣਨਾ ਚਾਹੁੰਦੇ ਹਾਂ ਫੋਕਸਡ ਹੋ ਕੇ ਤੁਸੀਂ ਇਸ ਵੇਲੇ ਜੋ ਆਪਣਾ ਕੰਮ ਕਰ ਰਹੇ ਹੋ, ਜਿਵੇਂ ਕਿ ਤੁਸੀਂ ਦੱਸਿਆ ਕਿ ਜੋ ਈ ਕਾਮਰਸ ਹੈ, ਜੋ ਅਸੀਂ ਲੈਣ ਦੇਣ ਖਰੀਦੋ ਫਰੋਖਤ ਔਨਲਾਈਨ ਕਰਦੇ ਹਾਂ ਵੱਖ ਵੱਖ ਸਾਈਟਾਂ ਰਾਹੀਂ, ਵੱਖ ਵੱਖ ਵੈਬਸਾਈਟਾਂ ਰਾਹੀਂ, ਵੱਖ ਵੱਖ ਐਪਲੀਕੇਸ਼ਨ ਰਾਹੀਂ ਉਹਨਾਂ ਨੂੰ ਤੁਸੀਂ ਸਰਵਿਸ ਦਿੰਦੇ ਹੋ, ਅਤੇ ਅਸੀਂ ਛੇਤੀ ਦੇ ਨਾਲ, ਤੇਜ਼ੀ ਦੇ ਨਾਲ ਅਸੀਂ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਇਹ ਖਰੀਦੋ ਫਰੋਖਤ ਅਸੀਂ ਕਰਦੇ ਹਾਂ। ਸਾਨੂੰ ਨਹੀਂ ਪਤਾ, ਅਸੀਂ ਆਰਡਰ ਜਿਹੜਾ ਹੈ ਪਲੇਸ ਕਰਤਾ ਇੱਕ ਬਣੀ ਬਣਾਈ ਸਕੀਮ ਦੇ ਵਿੱਚ, ਅਤੇ ਉਸ ਤੋਂ ਬਾਅਦ ਆਰਡਰ ਜਿਹੜਾ ਸਾਡੇ ਘਰੇ ਆ ਜਾਂਦਾ, ਜੇ ਅਸੀਂ ਮੋੜਨਾ ਉਸ ਬਾਰੇ ਵੀ ਸਾਨੂੰ ਪਤਾ, ਬਹੁਤ ਥੋੜ੍ਹਾ ਸਾਨੂੰ ਪਤਾ ਹੈ ਅੰਦਰੋਂ ਇਹ ਚੀਜ਼ ਕਿਸ ਤਰ੍ਹਾਂ ਕੰਮ ਕਰਦੀ ਹੈ, ਅਸੀਂ ਜਾਣਨਾ ਚਾਹੁੰਦੇ।
1: ਮੈਂ ਤੁਹਾਨੂੰ ਸਹੀ ਦੱਸਾਂ ਤਾਂ ਟੈਕਨੋਲੋਜੀ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਸਮਝਾਉਣੀ ਜਾਂ ਲੇਮੈਨ ਦੀ ਲੈਂਗੁਏਜ ਜਾਂ ਆਮ ਆਦਮੀ ਦੀ ਭਾਸ਼ਾ ਸਮਝਾਉਣੀ ਬੜੀ ਔਖੀ ਚੀਜ਼ ਹੈ। ਮੈਂ ਤੁਹਾਨੂੰ ਅਗਰ ਫਨ ਫੈਕਟ ਦੱਸਾਂ ਤਾਂ ਮੇਰੇ ਘਰਦਿਆਂ ਨੂੰ ਅੱਜ ਤੱਕ ਨਹੀਂ ਪਤਾ ਕਿ ਮੈਂ ਕੀ ਕਰਦਾ, ਠੀਕ ਹੈ, ਅਤੇ ਉਹ ਮੈਨੂੰ ਅੱਜ ਤੱਕ ਕਹਿੰਦੇ ਰਹਿੰਦੇ ਕਿ ਬਾਈ ਤੂੰ ਕੁਛ ਤਾਂ ਫੋਨ 'ਤੇ ਗੱਲਾਂ ਜਾਂ ਲੈਪਟੋਪ 'ਤੇ ਗੱਲਾਂ ਮਾਰਦਾ ਅਤੇ ਤਨਖਾਹ ਆ ਜਾਂਦੀ ਹੈ, ਪਰ ਸਾਨੂੰ ਹਜੇ ਤੱਕ ਨਹੀਂ ਪਤਾ ਵੀ ਕੀ ਕਰਦਾ ਕੀ ਹੈ ਅੰਦਰੋਂ, ਹੁੰਦਾ ਕੀ ਹੈ ਇਹ। ਅਤੇ ਮੈਂ ਤੁਹਾਨੂੰ ਅਗਰ ਬਹੁਤ ਨੋਰਮਲ ਲੈਂਗੁਏਜ 'ਚ ਸਮਝਾਵਾਂ ਜਾਂ ਐਗਜ਼ਾਮਪਲ ਦੇ ਕੇ ਸਮਝਾਵਾਂ, ਤਾਂ ਤੁਸੀਂ ਮੰਨ ਲਓ ਇੱਕ ਬਿਲਡਿੰਗ ਹੈ
0: ਜੀ,
1: ਉਹ ਬਿਲਡਿੰਗ 'ਚ ਬੜੇ ਸਾਰੇ ਲੋਕ ਕੰਮ ਕਰਦੇ ਹੈ। ਇੱਕ ਡਿਜ਼ਾਈਨ ਬਣਦਾ, ਉਹਦੇ ਲਈ ਡਿਜ਼ਾਈਨਰ ਹੁੰਦਾ, ਠੀਕ ਹੈ, ਉਸ ਤੋਂ ਬਾਅਦ ਉਹ ਆਰਕੀਟੈਕਟ ਹੁੰਦੀ ਹੈ ਕਿ ਉਹ ਬਿਲਡਿੰਗ ਦੇ ਢਾਂਚਾ ਬਣੂਗਾ ਕਿਵੇਂ, ਉਹ ਆਰਕੀਟੈਕਟ ਹੁੰਦਾ ਉਸ ਵਿੱਚ, ਫਿਰ ਉਹਦੇ ਮਜ਼ਦੂਰ ਹੁੰਦੇ ਆ, ਉਹ ਡਿਵੈਲਪਰਸ ਹੁੰਦੇ ਆ, ਉਹ ਬਣਾਉਂਦੇ ਆ ਉਸ ਚੀਜ਼ ਨੂੰ, ਕਰਦੇ ਆ, ਫਿਰ ਉਹ ਬਿਲਡ

0: ਕਿਸੇ ਨੇ ਕੋਈ ਰੈਸਪੀ ਬਣਾਉਣੀ, ਉਹ ਵੀ ਸੇਮ ਹੁੰਦਾ ਕਿ ਪਹਿਲਾਂ ਪਲੈਨਿੰਗ ਹੁੰਦੀ ਹੈ, ਪਹਿਲਾਂ ਲਿਖਿਆ ਜਾਂਦਾ ਕੀ ਪਾਉਣਾ ਉਹਦੇ ਵਿੱਚ, ਫਿਰ ਉਹਨੂੰ ਬਣਾਉਣਾ, ਫਿਰ ਉਹਨੂੰ ਚੱਕ ਕੇ ਦੇਖਿਆ ਜਾਂਦਾ, ਟੈਸਟਿੰਗ ਕੀਤੀ ਜਾਂਦੀ ਹੈ, ਫਿਰ ਆਪਾਂ ਪਰੋਸਦੇ ਹਾਂ ਉਹਨਾਂ ਨੂੰ ਕਸਟਮਰਸ ਲਈ। ਸੇਮ ਚੀਜ਼ ਸੋਫਟਵੇਅਰ ਵਿੱਚ ਆ ਜਾਂਦੀ ਹੈ ਕਿ ਹਾਂਜੀ ਤੁਸੀਂ ਉਹਦੇ 'ਚ ਡਿਫਰੈਂਟ ਡਿਫਰੈਂਟ ਫੀਲਡਸ ਹੁੰਦੀਆਂ, ਆਰਕੀਟੈਕਟਸ ਹੁੰਦੇ ਆ, ਪਲੈਨਰਸ ਹੁੰਦੇ ਆ, ਡਿਜ਼ਾਈਨ ਹੁੰਦਾ। ਤੁਸੀਂ ਕੋਈ ਵੀ ਐਪਲੀਕੇਸ਼ਨ ਅੱਜ ਦੀ ਡੇਟ 'ਚ ਦੇਖਦੇ ਹੋ, ਮੈਂ ਤੁਹਾਨੂੰ ਐਗਜ਼ਾਮਪਲਸ, ਪੇਮੈਂਟ ਐਪਲੀਕੇਸ਼ਨਸ ਹੈ, ਅੱਜ ਕੱਲ੍ਹ ਤੁਸੀਂ ਪੇਮੈਂਟ ਕਰ ਦਿੰਦੇ ਹੋ ਔਨਲਾਈਨ, ਜਾਂ ਤੁਸੀਂ ਐਮਾਜ਼ੋਨ ਯੂਜ਼ ਕਰਦੇ ਹੋ, ਐਮਾਜ਼ੋਨ ਦੀ ਐਗਜ਼ਾਮਪਲ ਜਿਵੇਂ ਲੈ ਲਈਏ, ਤਾਂ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਹੋਮ ਪੇਜ ਦਿਖਾਇਆ ਜਾਂਦਾ ਜਿੱਥੇ ਤੁਹਾਨੂੰ ਜੋ ਐਮਾਜ਼ੋਨ ਤੁਹਾਨੂੰ ਵੇਚਣਾ ਚਾਹੁੰਦਾ ਉਹ ਦੇਖਦੇ ਹੋ ਤੁਸੀਂ। ਉਸ ਤੋਂ ਬਾਅਦ ਤੁਸੀਂ ਉੱਪਰ ਸਰਚ ਕਰਦੇ ਹੋ, ਜੇ ਤੁਹਾਨੂੰ ਆਈਫੋਨ ਖਰੀਦਣਾ ਹੈ ਜਾਂ ਕੋਈ ਫੋਨ ਖਰੀਦਣਾ ਹੈ, ਤਾਂ ਤੁਸੀਂ ਉੱਪਰ ਉਸ ਸਰਚ ਬਾਰ 'ਤੇ ਜਾਂਦੇ ਹੋ, ਤੁਸੀਂ ਲਿਖਣਾ ਹੀ ਸਟਾਰਟ ਕਰਦੇ ਹੋ, ਤੁਹਾਨੂੰ ਆਪਣੇ ਆਪ ਦੱਸਣ ਲੱਗ ਜਾਂਦਾ ਕਿ ਤੁਸੀਂ ਆਈ ਲਿਖਦੇ ਹੋ ਔਰ ਆਈਫੋਨ ਦਿਖਾ ਦਿੰਦਾ। ਉਹ ਤੁਹਾਡੇ ਸਾਰੇ ਯੂਜ਼ਰ ਡੇਟਾਬੇਸ ਨਾਲ ਕਨੈਕਟਡ ਹੈ ਕਿ ਤੁਸੀਂ ਕੀ ਸਰਚ ਕਰਨਾ ਚਾਹੁੰਦੇ ਹੋ, ਉਹਨਾਂ ਨੂੂੰ ਆਲਰੇਡੀ ਪਤਾ ਹੈ ਕਿ ਤੁਸੀਂ ਕਿਸ ਰੀਜਨ 'ਚ ਰਹਿੰਦੇ ਹੋ, ਉੱਥੇ ਕੀ ਸਰਚ ਹੋ ਰਿਹਾ, ਉਹਨਾਂ ਨੂੰ ਸਭ ਪਤਾ ਹੈ। ਉਹੀ ਡੇਟਾ ਕਲੈਕਸ਼ਨ ਇਸ ਚੀਜ਼ ਨੂੰ ਕਹਿੰਦੇ ਆ। ਫਿਰ ਤੁਸੀਂ ਸਰਚ ਕਰਦੇ ਹੋ, ਫਿਰ ਤੁਸੀਂ ਉਸ ਸਰਚ ਪੇਜ 'ਤੇ ਚਲੇ ਜਾਂਦੇ ਹੋ, ਬਹੁਤ ਸਾਰੇ ਆਈਫੋਨ ਦਿਖਦੇ ਆ, ਫਿਰ ਤੁਸੀਂ ਇੱਕ ਚੂਜ਼ ਕਰ ਲੈਂਦੇ ਹੋ। ਉਸ ਤੋਂ ਬਾਅਦ ਉਹ ਚੂਜ਼ ਕਰਕੇ ਤੁਸੀਂ ਆਈਫੋਨ ਦੀ ਡਿਟੇਲ ਪੇਜ 'ਤੇ ਚਲੇ ਜਾਂਦੇ ਹੋ, ਉੱਥੇ ਤੁਸੀਂ ਸਾਰੀ ਡਿਟੇਲ ਰਿਵਿਊਜ਼ ਸਾਰਾ ਕੁਝ ਪੜ੍ਹਦੇ ਹੋ, ਕੌਣ ਵੇਚ ਰਿਹਾ ਉਸ ਚੀਜ਼ ਨੂੰ, ਕੌਣ ਕੀ ਕਰ ਰਿਹਾ, ਔਰ ਉਸ ਪੇਜ 'ਤੇ ਉਹਨੂੰ PDP ਪ੍ਰੋਡਕਟ ਡਿਟੇਲ ਪੇਜ ਕਹਿੰਦੇ ਨੇ, ਉਸ 'ਤੇ ਤੁਸੀਂ ਜਾ ਕੇ ਉਹਨੂੰ ਐਡ ਟੂ ਕਾਰਟ ਕਰ ਦਿੰਦੇ ਹੋ। ਐਡ ਟੂ ਕਾਰਟ ਮੀਨਸ ਤੁਹਾਡੀ ਤੁਸੀਂ ਆਪਣੀ ਬਕਟ 'ਚ ਪਾ ਲਿਆ ਉਸ ਚੀਜ਼ ਨੂੰ, ਉਹ ਬਕਟ 'ਚ ਪਾਉਣ ਤੋਂ ਬਾਅਦ ਤੁਸੀਂ ਕਾਰਟ 'ਤੇ ਤੁਸੀਂ ਦੇਖਦੇ ਹੋ ਵੀ ਮੈਂ ਪੇਮੈਂਟ ਕਰਨੀ ਆ, ਉਹ ਤੁਸੀਂ ਪੇਮੈਂਟ ਵੱਲ ਚਲੇ ਜਾਂਦੇ ਹੋ, ਉਹਨੂੰ ਟ੍ਰਾਂਜੈਕਸ਼ਨ ਪੇਜ ਕਹਿੰਦੇ ਆ। ਉਹ ਤੁਸੀਂ ਪੇਮੈਂਟ ਕਰਦੇ ਹੋ, ਉਸ ਤੋਂ ਬਾਅਦ ਤੁਹਾਡਾ ਪੋਸਟ ਟ੍ਰਾਂਜੈਕਸ਼ਨ ਆਉਂਦਾ ਕਿ ਤੁਹਾਡੀ ਆਈਟਮ ਚੱਲ ਪਈ ਹੈ, ਡਿਸਪੈਚ ਹੋ ਗਈ ਹੈ, ਔਰ ਉਹ ਤੁਹਾਡੇ ਕੋਲ ਆ ਜਾਏਗੀ ਇਸ ਦਿਨ ਤੱਕ। ਇਹ ਪੂਰਾ ਪ੍ਰੋਸੈਸ ਹੈ ਈ ਕਾਮਰਸ ਦਾ, ਔਰ ਇਹੀ ਚੀਜ਼ ਨੂੰ ਅਸੀਂ ਹੈਂਡਲ ਕਰਦੇ ਹਾਂ। ਔਰ ਇਹਦੇ ਵਿੱਚ ਸੋਫਟਵੇਅਰ ਅਲੱਗ ਅਲੱਗ ਟੀਮਸ ਕੰਮ ਕਰ ਰਹੇ ਹੁੰਦੇ ਅਲੱਗ ਅਲੱਗ ਜਰਨੀਜ਼ 'ਚ, ਤਾਂ ਇਹੀ ਮੇਨ ਚੀਜ਼ ਹੁੰਦੀ ਹੈ। ਬਟ ਬਹੁਤ ਵੱਡੀਆਂ ਵੱਡੀਆਂ ਟੀਮਸ ਹੈ ਜੋ ਤੁਹਾਡੇ ਪੂਰੇ ਸਿਸਟਮ ਨੂੰ ਬਹੁਤ ਸਮੂਥ ਬਣਾਉਣ 'ਤੇ ਲੱਗੀਆਂ ਹੁੰਦੀਆਂ।
1: ਜੀ ਬਿਲਕੁਲ,
0: ਅਤੇ ਇਹੀ ਮੇਨ ਚੀਜ਼ ਚੱਲ ਰਹੀ ਹੈ।
1: ਇਹਨਾਂ ਹੀ ਐਪਲੀਕੇਸ਼ਨਸ ਨਾਲ, ਸੋਫਟਵੇਅਰ ਲਿੰਕਸ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਅਸ਼ਮੀਤ ਤੁਹਾਡੇ ਤੋਂ ਅਸੀਂ ਹੋਰ ਜਾਣਾਂਗੇ, ਪਰ ਗੀਤ ਤੋਂ ਬਾਅਦ। ਅਤੇ ਗੀਤ ਜਿਹੜਾ ਹੋਏਗਾ ਉਹ ਤੁਹਾਡੀ ਪਸੰਦ ਦੇ ਉੱਤੇ। ਕਿਸ ਤਰ੍ਹਾਂ ਦਾ ਗੀਤ ਹੁਣ ਤੁਸੀਂ ਸੁਣਨਾ ਪਸੰਦ ਕਰੋਗੇ, ਕਿਹੜੀ ਫਿਲਮ ਦਾ, ਕਿਹੜੇ ਗਾਇਕ ਦਾ?
0: ਦੇਖਿਆ ਕਿ ਯੁਵਾਣੀ ਹੈ ਅਤੇ ਮੈਂ, ਸਾਰੇ ਯੁਵਾ ਹੀ ਸੁਣ ਰਹੇ ਹੋਣਗੇ ਇਸ ਚੀਜ਼ ਨੂੰ, ਤਾਂ ਮੇਰਾ, ਮੈਂ ਜ਼ਿਆਦਾ ਪੰਜਾਬੀ ਸੌਂਗ ਜਿਹੜੇ ਸੁਣਦਾ, ਮੈਂ ਦਿਲਜੀਤ ਦੋਸਾਂਝ ਦੇ ਬੜੇ ਸੌਂਗ ਸੁਣਦਾ। ਤੁਸੀਂ ਕੋਈ ਵੀ ਅਗਰ ਅੱਛਾ ਉਹਦਾ ਸੌਂਗ ਉਹਨਾਂ ਦਾ ਲਗਾ ਸਕਦੇ ਹੋ
1: ਜੀ,
0: ਤਾਂ ਬਹੁਤ
1: ਬਿਲਕੁਲ। ਅਤੇ ਦਿਲਜੀਤ ਦੋਸਾਂਝ ਦਾ ਗਾਇਆ ਹੋਇਆ ਇਹ ਗੀਤ ਸੁਣਦੇ ਆ। ਅਸ਼ਮੀਤ, ਤੁਹਾਡੀ ਪਸੰਦ 'ਤੇ।

0: ਗੀਤ ਤੋਂ ਬਾਅਦ ਸਾਥੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੋਗਬਾਣੀ ਦੇ ਵਿੱਚ। ਤੁਹਾਨੂੰ ਦੱਸ ਦਵਾਂ ਕਿ ਅੱਜ ਸੀਨੀਅਰ ਸੋਫਟਵੇਅਰ ਇੰਜੀਨੀਅਰ ਅਸ਼ਮੀਤ ਸਹਿਗਲ ਹੋਰੀ ਸਾਡੇ ਸਟੂਡੀਓ 'ਚ ਮੌਜੂਦ ਨੇ। ਅਸ਼ਮੀਤ ਦੇ ਨਾਲ ਅਸੀਂ ਗੱਲ ਕਰ ਰਹੇ ਸੀਗੇ ਸੋਫਟਵੇਅਰ ਐਪਲੀਕੇਸ਼ਨਸ ਬਾਰੇ, ਸੋਫਟਵੇਅਰ ਇੰਜੀਨੀਅਰਿੰਗ ਬਾਰੇ, ਸੋਫਟਵੇਅਰ ਲਿੰਕਸ ਬਾਰੇ। ਅਸ਼ਮੀਤ ਜੀ, ਜੋ ਅਗਲਾ ਮੇਰਾ ਸਵਾਲ ਹੈ ਉਹ ਇਹ ਕਿ ਜਦੋਂ ਅਸੀਂ ਇਹਨਾਂ ਸੋਫਟਵੇਅਰ ਐਪਲੀਕੇਸ਼ਨਸ ਦੀ ਵਰਤੋਂ ਕਰਦੇ ਹਾਂ ਤਾਂ ਸਾਡੇ ਕੋਲ ਬਹੁਤ ਸਾਰੇ ਹੋਰ ਹੀ ਲਿੰਕ ਜਿਹੜੇ ਹੈ ਨਾ ਸਾਡੇ ਮੋਬਾਈਲ ਦੀ ਸਕਰੀਨ ਦੇ ਉੱਤੇ ਰਿਫਲੈਕਟ ਹੁੰਦੇ ਆ। ਜੇ ਅਸੀਂ ਮੋਨੀਟਰ ਦੀ ਸਕਰੀਨ ਵਰਤ ਰਹੇ ਹਾਂ ਤਾਂ ਉਸਦੇ ਉੱਤੇ ਵੀ ਬਹੁਤ ਸਾਰੇ ਲਿੰਕ ਆ ਜਾਂਦੇ ਆ ਅਤੇ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਇਹ ਲਿੰਕਸ ਖੁੱਲਦੇ ਜਾਂਦੇ ਨੇ ਅਤੇ ਬਹੁਤ ਜ਼ਿਆਦਾ ਸੰਭਾਵਨਾ ਰਹਿੰਦੀ ਹੈ ਕਿ ਸਾਡਾ ਜੋ ਅਸੀਂ ਟ੍ਰਾਂਜੈਕਸ਼ਨ ਕੀਤੀ ਹੈ ਉਹ ਸਾਡਾ ਪੈਸਾ ਵੀ ਫਸ ਜਾਂਦਾ। ਕਈ ਵਾਰੀ ਬਹੁਤ ਸਾਰੀ ਸੰਭਾਵਨਾ ਰਹਿੰਦੀ ਹੈ ਕਿ ਅਸੀਂ ਗਲਤ ਕਿਸੇ ਫਰੋਡ ਦੇ ਸ਼ਿਕਾਰ ਹੋ ਜਾਂਦੇ ਹਾਂ, ਕਿਸੇ ਧੋਖਾਧੜੀ ਦੇ ਸ਼ਿਕਾਰ ਹੋ ਜਾਂਦੇ ਹਾਂ। ਇਹ ਕੀ ਹੁੰਦਾ ਹੈਗਾ, ਅਸੀਂ ਤਾਂ ਕਿਉਂਕਿ ਸਹੀ ਐਪਲੀਕੇਸ਼ਨਸ ਖੋਲ੍ਹੀ ਹੈ, ਉਸ ਦੇ ਅੱਗੇ ਦੀ ਅੱਗੇ ਇਹ ਲਿੰਕ ਜਿਹੜੇ ਆ ਕਿਸ ਤਰ੍ਹਾਂ ਮਿਲ ਜਾਂਦੇ ਹੈ ਅਤੇ ਕਿਸ ਤਰ੍ਹਾਂ ਅਸੀਂ ਉਸ ਦੇ ਸ਼ਿਕਾਰ ਹੋ ਜਾਂਦੇ ਹਾਂ, ਇਸ ਤੋਂ ਕਿਵੇਂ ਬਚਿਆ ਜਾ ਸਕਦਾ, ਇਸ ਬਾਰੇ ਅਸੀਂ ਖੁੱਲ੍ਹ ਕੇ ਜਾਣਨਾ ਚਾਹੁੰਦੇ ਹਾਂ।
1: ਹਾਂਜੀ ਮਨਦੀਪ ਜੀ, ਬਹੁਤ ਵਧੀਆ ਕੁਐਸਚਨ ਹੈ ਇਹ, ਔਰ ਮੈਨੂੰ ਇਹ ਲੱਗਦਾ ਕਿ ਆਪਣੀ ਆਡੀਅੰਸ ਲਈ ਇਹ ਬਹੁਤ ਇੰਪੋਰਟੈਂਟ ਹੈ ਇਹ ਜਾਣਨਾ, ਕਿਉਂਕਿ ਅੱਜ ਕੱਲ੍ਹ ਆਪਾਂ ਪੂਰਾ ਟੈਕਨੋਲੋਜੀ 'ਚ ਘਿਰੇ ਹੋਏ ਹਾਂ, ਸਭ ਕੋਲ ਗੈਜਟਸ ਹੈ ਅੱਜ ਦੀ ਡੇਟ 'ਚ। ਕੋਈ ਵਾਚ ਯੂਜ਼ ਕਰ ਰਿਹਾ, ਕੋਈ ਮੋਬਾਈਲ ਯੂਜ਼ ਕਰ ਰਿਹਾ, ਕੋਈ ਨਾ ਕੁਛ ਕੁਛ ਨਾ ਕੁਛ ਯੂਜ਼ ਕਰ ਰਿਹਾ ਜੋ ਕਿ ਸੋਫਟਵੇਅਰ ਕਨੈਕਟਡ ਹੈ, ਇੰਟਰਨੈਟ ਨਾਲ ਕਨੈਕਟਡ ਹੈ। ਇਹ ਚੀਜ਼ ਦੇ ਬਹੁਤ ਫਾਇਦੇ ਵੀ ਹੈ ਅਤੇ ਨੁਕਸਾਨ ਹੈ ਸੱਚ, ਕਿ ਹਰ ਫੀਲਡ 'ਚ ਕੁਛ ਕੁਛ ਇਹੋ ਜਿਹੇ ਲੋਕ ਹੁੰਦੇ ਹੈ ਜੋ ਕਿ ਬਹੁਤ ਈਜ਼ੀ ਪੈਸਾ ਕਮਾਉਣਾ ਚਾਹੁੰਦੇ ਹੈ, ਔਰ ਉਹਨਾਂ 'ਚ ਹੀ ਇਹ ਜੋ ਹੈਕਰਸ ਹੈ ਜਾਂ ਜੋ ਤੁਹਾਡੇ ਪੈਸੇ ਨੂੰ ਜੋ ਤੁਹਾਡੀ ਪਰਸਨਲ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਯੂਨੋ ਤੁਹਾਨੂੰ ਵਲਨਰੇਬਲ ਸਟੇਟ 'ਚ ਲਿਆਉਣਾ ਚਾਹੁੰਦੇ ਹੋ, ਕੋਈ ਵੀ ਕਿਸੇ ਵੀ ਤਰ੍ਹਾਂ ਹੋ ਸਕਦਾ ਹੈ, ਤੁਹਾਡੇ ਪੈਸੇ ਲੈਣਾ ਹੋ ਸਕਦਾ, ਤੁਹਾਨੂੰ ਬਲੈਕਮੇਲਿੰਗ ਹੋ ਸਕਦਾ, ਬੜੀ ਚੀਜ਼ਾਂ ਹੋ ਸਕਦੀਆਂ। ਪਰ ਆਪਾਂ ਇਸ ਚੀਜ਼ ਨੂੰ ਕਿਵੇਂ ਅਵੋਇਡ ਕਰ ਸਕਦੇ ਹਾਂ, ਆਪਾਂ ਇਸ ਬਾਰੇ ਡਿਸਕਸ ਕਰ ਸਕਦੇ ਹਾਂ ਅੱਜ। ਬੇਸਿਕਲੀ ਤੁਹਾਡੀ ਜਿਵੇਂ ਵੀ ਕੋਈ ਵੀ ਸਰਵਿਸ ਯੂਜ਼ ਕਰ ਰਹੇ ਹੋ, ਲੈਟਸ ਸੇ ਤੁਸੀਂ ਵਟਸਐਪ ਯੂਜ਼ ਕਰ ਰਹੇ ਹੋ ਜਾਂ ਫੇਸਬੁੱਕ ਯੂਜ਼ ਕਰ ਰਹੇ ਹੋ ਜਾਂ ਇੰਸਟਾਗ੍ਰਾਮ ਯੂਜ਼ ਕਰ ਰਹੇ ਹੋ, ਉਸ 'ਚ ਤੁਸੀਂ ਪਹਿਲਾਂ ਤਾਂ ਇਹ ਸੈਟਿੰਗ ਰੱਖਣੀ ਹੈ ਕਿ ਤੁਹਾਨੂੰ ਹਰ ਕੋਈ ਬੰਦਾ ਮੈਸੇਜ ਨਾ ਕਰ ਪਾਵੇ। ਪਹਿਲੀ ਗੱਲ ਤਾਂ ਇਹ ਕਿ ਤੁਸੀਂ ਇਹ ਸੈਟਿੰਗ ਰੱਖਣੀ ਹੈ ਕਿ ਜਿਹਨੂੰ ਮੈਂ ਨੰਬਰ ਐਡ ਕੀਤਾ ਜਾਂ ਜਿਹਦਾ ਮੈਂ ਅਕਾਊਂਟ ਐਡ ਕੀਤਾ ਮੈਨੂੰ ਸਿਰਫ ਉਹੀ ਮੈਸੇਜ ਕਰ ਪਾਉਣ, ਨਹੀਂ ਤਾਂ ਜੇ ਕਿਸੇ ਹੋਰ ਨੇ ਮੈਸੇਜ ਕਰਨਾ ਤਾਂ ਪਹਿਲਾਂ ਮੇਰੇ ਨਾਲ ਅਕਾਊਂਟ ਐਡ ਕਰਨ ਤਾਂ ਹੀ ਮੈਸੇਜ ਕਰ ਪਾਉਣ। ਇਹ ਹਰ ਐਪਲੀਕੇਸ਼ਨ ਤੁਹਾਨੂੰ ਇਹ ਸੈਟਿੰਗ ਦਿੰਦੀ ਹੈ, ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਅਦਰਵਾਈਜ਼ ਕੀ ਹੁੰਦਾ, ਸਾਨੂੰ ਕੋਈ ਵੀ ਥਰਡ ਪਰਸਨ ਇੱਕ ਲਿੰਕ ਭੇਜ ਦਿੰਦਾ ਔਰ ਅਸੀਂ ਕਦੀ ਕੋਈ ਹੋਰ ਕੰਮ ਕਰ ਰਹੇ ਹੁੰਦੇ, ਅਸੀਂ ਉਹਨਾਂ ਧਿਆਨ ਨਹੀਂ ਦਿੰਦੇ, ਉਹ ਦਿਖਦਾ ਤਾਂ ਫੇਸਬੁੱਕ ਵਰਗਾ ਲਿੰਕ ਹੈ ਪਰ ਉਹ facebook.com ਨਹੀਂ ਹੁੰਦਾ, .com ਹੁੰਦਾ
0: ਜੀ
1: ਜਾਂ ਕੁਛ ਹੋਰ ਹੁੰਦਾ,
0: ਬਿਲਕੁਲ,
1: ਔਰ ਆਪਾਂ ਉਹਨਾਂ ਧਿਆਨ ਨਹੀਂ ਦਿੰਦੇ ਔਰ ਆਪਾਂ ਕਲਿੱਕ ਕਰ ਦਿੰਦੇ ਹਾਂ, ਔਰ ਉਹ ਸਾਈਟ ਤੁਹਾਡੀ ਇੰਟਰਨਲੀ ਕੀ ਕਰਦੀ ਹੈ, ਉਹ ਤੁਹਾਡੇ ਸਾਰੇ ਫੋਨ ਨੂੰ ਕਲੋਨ ਕਰ ਲੈਂਦੀ ਹੈ, ਜਾਂ ਤਾਂ ਕਲੋਨ ਕਰ ਲਏਗੀ ਜਾਂ ਉਹ ਇਹੋ ਜਿਹਾ ਬੇਸਿਕਲੀ ਇਹੋ ਜਿਹੀ ਵੈਬਸਾਈਟ ਔਨ ਕਰ ਦੇਗੀ ਤੁਹਾਡੇ ਅੰਦਰ ਕਿ ਉਹ ਤੁਹਾਡੇ ਕੀ ਸਟ੍ਰੋਕਸ ਵੀ ਦੇਖਣ ਲੱਗ ਜਾਣਗੇ, ਤੁਸੀਂ ਕੀ ਬਟਨ ਦਬਾ ਰਹੇ ਹੋ, ਤੁਸੀਂ ਕਰ ਰਹੇ ਹੋ ਆਪਣੀ ਐਕਟੀਵਿਟੀ, ਸਭ ਕੁਛ ਰਿਕਾਰਡ ਕਰਨਾ ਸਟਾਰਟ
0: ਕਰ ਦਿੰਦੇ ਹਾਂ। ਮੰਨ ਲਓ ਕਿ ਅਸੀਂ ਆਪਣਾ ਕੋਈ ਪਾਸਵਰਡ ਦਬਾ ਰਹੇ ਹਾਂ ਤੇ ਉਸ ਨੂੰ ਪਤਾ ਲੱਗ ਜਾਏਗਾ ਕਿ ਇਸ ਦਾ ਪਾਸਵਰਡ ਜਿਹੜਾ ਹੈ, ਹੁਣ ਇਸਨੇ 1, 2, 3, 4 ਬਟਨ ਨੱਪੇ ਨੇ ਤਾਂ ਇਹ ਇਸ ਦਾ ਪਾਸਵਰਡ ਹੈ।
1: ਕਰੈਕਟ ਜੀ। ਔਰ ਉਸ ਵਿੱਚ ਕੋਈ ਵੀ ਹੋਰ ਵੈਬਸਾਈਟ ਜਾਂ ਫੇਸਬੁੱਕ ਜਾਂ ਹੋਰ ਕਿਸੇ ਵੀ ਵੈਬਸਾਈਟ ਦੀ ਕੋਈ ਗਲਤੀ ਨਹੀਂ ਹੋਏਗੀ, ਕਿਉਂਕਿ ਤੁਸੀਂ ਕੋਈ ਹੋਰ ਲਿੰਕ ਖੋਲ ਲਿਆ ਫੇਸਬੁੱਕ ਸਮਝ ਕੇ ਜਾਂ ਕੋਈ ਹੋਰ ਲਿੰਕ ਸਮਝ ਕੇ ਹੋਏ ਹੋਰ ਐਪਲੀਕੇਸ਼ਨ ਸਮਝ ਕੇ, ਔਰ ਉਸ ਵੈਬਸਾਈਟ ਦੀ ਕੋਈ ਉਹਦੇ 'ਚ ਕੋਈ ਗੱਲ ਨਹੀਂ ਹੋਏਗੀ, ਨਾ ਤੁਸੀਂ ਕਿਸੇ ਹੋਰ ਨੂੰ ਕੁਛ ਕਹਿ ਪਾਓਗੇ, ਕਿਉਂਕਿ ਉਹ ਤੁਹਾਡੀ ਅਲਟੀਮੇਟਲੀ ਤੁਹਾਡੀ ਗਲਤੀ ਹੋਏਗੀ, ਤੁਸੀਂ ਹੋਰ ਕੋਈ ਲਿੰਕ ਖੋਲ ਲਿਆ। ਜਦੋਂ ਤੁਸੀਂ ਬਰਾਊਜ਼ਰ ਦੇ ਉੱਪਰ ਕੋਈ ਲਿੰਕ ਖੋਲਦੇ ਹੋ ਤਾਂ ਤੁਹਾਡੇ ਅੱਗੇ ਜਿਹੜਾ ਹੈ ਨਾ ਉਹ ਇੱਕ ਲੌਕ ਟਾਈਪ ਦਾ ਇੱਕ ਬਟਨ ਆਉਂਦਾ, ਲੌਕ ਹੁੰਦਾ ਉਹ, ਅਗਰ ਉਹ ਨਹੀਂ ਹੈ ਤਾਂ ਤੁਸੀਂ ਕੋਈ ਲਿੰਕ ਖੋਲਣਾ ਹੀ ਨਹੀਂ ਹੈ। ਉਹ SSL ਸਰਟੀਫਿਕੇਸ਼ਨ ਹੁੰਦੀ ਹੈ, ਹਰ ਸਾਈਟ ਨੇ ਆਪਣੀ ਲਿੱਤੀ ਹੁੰਦੀ ਹੈ, ਕੋਈ ਵੀ ਔਥੈਂਟਿਕ ਸਾਈਟ ਹੈ ਅਗਰ ਉਹ ਸਾਈਟ ਉਹ ਲੌਕ ਨਹੀਂ ਬਣਿਆ ਹੋਇਆ ਉਹਦੇ ਅੱਗੇ, ਤੁਸੀਂ ਉਹ ਸਾਈਟ ਨਹੀਂ ਖੋਲਣੀ, ਉਹ ਸਾਈਟ ਸਹੀ ਨਹੀਂ ਹੈ
0: ਜੀ।
1: ਇਹ ਬਿਲਕੁਲ ਸੌਖਾ ਤਰੀਕਾ ਹੈ ਇੱਕ ਆਪਣੇ ਆਡੀਅੰਸ ਲਈ ਕਿ ਉਹ ਅਗਰ ਲੌਕ ਤੁਹਾਨੂੰ ਨਹੀਂ ਹਰੇ ਬਟਨ ਦਾ ਜਾਂ ਹਰੇ ਕਲਰ ਦਾ ਜਾਂ ਫਿਰ ਯੈਲੋ ਕਲਰ ਦਾ ਉਹ ਨਹੀਂ ਦਿਖ ਰਿਹਾ ਤਾਂ ਤੁਸੀਂ ਸਾਈਟ ਖੋਲਣੀ ਹੀ ਨਹੀਂ ਹੈ। ਬਿਲਕੁਲ,
0: ਬੜੀ ਵਾਰੀ ਇਹ ਵੀ ਹੁੰਦਾ ਹੈ ਕਿ ਅਸੀਂ ਬਹੁਤ ਸਾਰੇ ਲਿੰਕ ਖੋਲ ਕੇ ਸ਼ਿਕਾਰ ਹੋ ਜਾਂਦੇ ਹਾਂ, ਜਾਂ ਅਸੀਂ ਲਿੰਕ ਜਿਹੜੇ ਹੈ ਅੱਗੇ ਦੀ ਅੱਗੇ ਸਾਨੂੰ ਕਿਹਾ ਜਾਂਦਾ ਵੀ ਜੇ ਤੁਸੀਂ ਇਹ ਲਿੰਕ ਫੋਰਵਰਡ ਕਰੋਗੇ 10 ਬੰਦਿਆਂ ਨੂੰ ਤਾਂ ਤੁਹਾਨੂੰ ਆਹ ਗਿਫਟ ਮਿਲੇਗਾ, ਅਤੇ ਅਸੀਂ ਉਹ ਲਿੰਕ ਫੋਰਵਰਡ ਵੀ ਕਰਦੇ ਹਾਂ। ਅਜਿਹੇ ਕੇਸ ਦੇ ਵਿੱਚ ਕੀ ਕੀਤਾ ਜਾਵੇ, ਕਿਸ ਤਰ੍ਹਾਂ ਅਸੀਂ, ਵੈਸੇ ਤਾਂ ਇਹ ਹੁਣ ਜਨਰਲ ਸਮਝ ਹੈ ਕਿ ਇਸ ਤਰ੍ਹਾਂ

0: ਵੀ ਕਦੇ ਕਿਸੇ ਨੂੰ ਗਿਫਟ ਪ੍ਰਾਪਤ ਨਹੀਂ ਹੋਇਆ ਤੇ ਇਹ ਨਹੀਂ ਕਰਨਾ ਚਾਹੀਦਾ, ਪਰ ਫਿਰ ਵੀ ਕਈ ਸਾਥੀ ਜਿਹੜੇ ਆ ਉਹ ਜਿਵੇਂ ਤੁਸੀਂ ਕਿਹਾ ਗਲਤੀ ਨਾਲ ਹੀ ਕਈ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਰਹੇ ਆ, ਤੁਸੀਂ ਕਿਸੇ ਹੋਰ ਨੋਟੀਫਿਕੇਸ਼ਨ ਦੇ ਉੱਤੇ ਕਲਿੱਕ ਕਰਦੇ ਹੋ, ਤੁਹਾਡੇ ਨਾਲ ਕੋਈ ਹੋਰ ਨੋਟੀਫਿਕੇਸ਼ਨ ਤੇ ਕਲਿੱਕ ਹੋ ਗਿਆ ਤੇ ਇਹ ਗਲਤੀ ਹੋ ਜਾਂਦੀ ਹੈ, ਉਸ ਕੇਸ 'ਚ ਕਿਵੇਂ ਸਾਵਧਾਨੀ ਵਰਤੀ ਜਾਵੇ?
1: ਸਾਵਧਾਨੀ ਬੇਸਿਕਲੀ ਇਹੀ ਹੈ ਕਿ ਅਗਰ ਤੁਸੀਂ ਕਲਿੱਕ ਕਰ ਵੀ ਬੈਠੇ ਹੋ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਉਹ ਟੈਬ ਬੰਦ ਕਰ ਦਿਓ, ਠੀਕ ਹੈ? ਔਰ ਅਗਰ ਆਪਣਾ ਅਗਰ ਤੁਸੀਂ ਕੋਈ ਬਰਾਊਜ਼ਰ ਚਲਾ ਰਹੇ ਹੋ ਤਾਂ ਉਹਦੇ ਵਿੱਚ ਸੈਟਿੰਗਸ ਹੁੰਦੀਆਂ, ਕੁਕੀਜ਼ ਹੁੰਦੀਆਂ, ਤੁਸੀਂ ਉਹ ਕਲੀਅਰ ਕਰ ਦਿਓ ਉਸੇ ਟਾਈਮ, ਕਿਉਂਕਿ ਕੋਈ ਵੀ ਕੁਕੀ ਅਗਰ ਉੱਥੇ ਰਹਿ ਗਈ
0: ਜੀ,
1: ਕੁਕੀ ਦਾ ਬੇਸਿਕਲੀ ਮਤਲਬ ਹੁੰਦਾ ਕਿ ਉਹਨਾਂ ਨੇ ਆਪਣਾ ਕੁਛ ਸੈਟਅਪ ਤੁਹਾਡੇ ਬਰਾਊਜ਼ਰ ਵਿੱਚ ਪਾ ਦਿੱਤਾ
0: ਜੀ,
1: ਅਗਰ ਤੁਸੀਂ ਉਹਨੂੰ ਪੂਰਾ ਹੀ ਕਲੀਅਰ ਕਰ ਦਿਓ ਤਾਂ ਤੁਹਾਨੂੰ ਤੁਸੀਂ ਉਦੋਂ ਸੇਫ ਹੋ ਜਾਓਗੇ
0: ਜੀ,
1: ਠੀਕ ਹੈ? ਔਰ ਇਸ ਚੀਜ਼ ਦਾ ਬੇਸਿਕਲੀ ਮੇਰਾ ਆਨਸਰ ਸਿੱਧਾ ਮਨਦੀਪ ਜੀ ਇਹੀ ਰਹੇਗਾ ਕਿ ਅਗਰ ਤੁਹਾਨੂੰ ਕੋਈ ਵੀ ਬੰਦਾ ਮੈਸੇਜ ਕਰ ਰਿਹਾ ਕਿ ਉਹਨੂੰ 10 ਬੰਦਿਆਂ ਨੂੰ ਅੱਗੇ ਭੇਜੋ, ਇੱਕ ਤਾਂ ਉਹ ਉਦੋਂ ਹੀ ਉਹ ਮੈਸੇਜ ਡਿਲੀਟ ਕਰੋ, ਨਾਲ ਉਹ ਬੰਦਾ ਵੀ ਬਲੌਕ ਕਰੋ, ਕਿਉਂਕਿ ਉਹ ਠੀਕ ਨਹੀਂ ਹੈ,
0: ਬਿਲਕੁਲ
1: ਠੀਕ ਠੀਕ ਸੀਨ ਨਹੀਂ ਹੈ ਉਹ, ਕਿਉਂਕਿ ਕਦੀ ਨਾ ਕਦੀ ਤੁਸੀਂ ਐਂ ਕਰ ਬੈਠੋਗੇ ਔਰ ਉਹ ਤੁਸੀਂ ਫਿਰ ਉਸ ਸਟੇਟ 'ਤੇ ਚਲੇ ਜਾਓਗੇ ਜਿੱਥੇ ਤੁਹਾਨੂੰ ਯੂ ਨੋ ਉਹ ਚੀਜ਼ਾਂ ਤੁਸੀਂ ਫਿਰ ਰਿਗਰੈਟ ਕਰੋਗੇ
0: ਜੀ। ਅਸ਼ਮਿਤ ਜੀ, ਨੌਜਵਾਨ ਸਾਥੀਆਂ ਨੂੰ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਇਸ ਗੱਲ ਦਾ ਇਲਮ ਹੈ ਕਿ ਤੁਸੀਂ ਆਪਣੇ OTP ਕਿਸੇ ਨਾਲ ਸਾਂਝੇ ਨਹੀਂ ਕਰਨੇ, ਪਰ ਸਾਡੇ ਜੋ ਐਲਡਰਸ ਨੇ, ਸਾਡੇ ਸੀਨੀਅਰ ਨੇ ਜਾਂ ਨੌਜਵਾਨ ਸਾਥੀਆਂ ਦੀ ਮਦਦ ਦੇ ਨਾਲ ਉਹ ਫੋਨ ਚਲਾਉਂਦੇ ਨੇ ਤੇ ਉਹ ਕੀ ਕਰਦੇ ਆ, ਜਿਵੇਂ ਉਦਾਹਰਣ ਦੇ ਤੌਰ ਤੇ ਸਾਡੇ ਹੀ ਦਫ਼ਤਰ ਦੇ ਵਿੱਚ ਇੱਕ ਸੀਨੀਅਰ ਸੱਜਣ ਜਿਹੜੇ ਹੈ ਉਹ ਸਵੇਰੇ ਸਵੇਰੇ 9 ਵਜੇ ਇੱਕ ਬੈਂਕ ਮੁਲਾਜ਼ਮ ਦੇ ਨਾਲ ਮੈਨੂੰ ਬਹਿਸ ਦੇ ਨਜ਼ਰ ਆਈ ਕਿ ਉਹ ਬੈਂਕ ਮੁਲਾਜ਼ਮ ਉਹਨਾਂ ਨੂੰ ਵਾਰ ਵਾਰ ਫੋਨ ਕਰਕੇ ਕੋਈ ਚੀਜ਼ ਦੀ ਮੰਗ ਕਰ ਰਿਹਾ ਸੀ ਫੋਨ ਦੇ ਵਿੱਚੋਂ, ਦੇਖ ਕੇ ਮੈਨੂੰ ਆਹ ਦੱਸੋ, ਦੇਖ ਕੇ ਮੈਨੂੰ ਆਹ ਦੱਸੋ, ਤੇ ਮੇਰਾ ਸ਼ੱਕ ਹੋਇਆ ਵੀ 9 ਵਜੇ ਕਿਹੜਾ ਬੈਂਕ ਖੁੱਲ ਜਾਂਦਾ ਹੈਗਾ। ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਇਹ ਬੈਂਕ ਦਾ ਮੁਲਾਜ਼ਮ ਨਹੀਂ ਲੱਗਦਾ ਤੇ ਤੁਸੀਂ ਆਪਣੀਆਂ ਆਹ ਪਾਸਵਰਡ ਜਾਂ ਆਪਣੀ ਸੈਟਿੰਗਸ ਉਸ ਦੇ ਨਾਲ ਸ਼ੇਅਰ ਨਾ ਕਰੋ, ਉਦੋਂ ਉਹ ਸਾਵਧਾਨ ਹੋਏ ਤੇ ਉਸ ਤੋਂ ਪਹਿਲਾਂ ਉਹ ਉਹਨਾਂ ਦੇ ਨਾਲ 2-3 ਪਾਸਵਰਡ ਜਿਹੜੇ ਆ ਉਹ ਸਾਂਝੇ ਕਰ ਚੁੱਕੇ ਸੀ, ਜਿਹਦੇ ਚੱਲਦਿਆਂ ਉਹਨਾਂ ਦੇ ਬੈਂਕ ਦੇ ਵਿੱਚੋਂ ਕਾਫੀ ਅਮਾਊਂਟ ਜਿਹੜੀ ਹੈ ਉਹ ਕਢਾ ਲਈ ਗਈ ਸੀ, ਪੈਸੇ ਕਢਾ ਲਏ ਗਏ ਸੀ। ਇਹਨਾਂ ਚੀਜ਼ਾਂ ਤੋਂ ਕਿਵੇਂ ਬਚੀਏ?
1: ਮਨਦੀਪ ਜੀ, ਬਿਲਕੁਲ, ਇਹ ਬਹੁਤ ਰੈਗੂਲਰ ਈਵੈਂਟਸ ਹੁੰਦੇ ਆ ਔਰ ਜੋ ਇਹ ਹੈਕਰਸ ਨੇ ਜਾਂ ਜੋ ਇਹ ਲੋਕ ਨੇ, ਰਾਈਟ, ਇਹ ਟਾਰਗੇਟ ਵੀ ਉਹੀ ਆਡੀਅੰਸ ਕਰਦੇ ਨੇ ਜਿਨ੍ਹਾਂ ਨੂੰ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਇਹ ਇਹਨਾਂ ਨੂੰ ਨਹੀਂ OTP ਦਾ ਪਤਾ ਹੋਏਗਾ ਜਾਂ ਇਹ ਏਜਡ ਨੇ, ਇਹਨਾਂ ਨੂੰ ਇਹ ਗੱਲ ਨਹੀਂ ਪਤਾ ਹੋਏਗੀ, ਤਾਂ ਕਿਤੇ ਨਾ ਕਿਤੇ ਆਪਾਂ ਐਜ਼ ਅ ਯੁਵਾ ਆਪਣੀ ਇਹ ਬੰਦਾ ਹੈ ਕਿ ਹਾਂ ਤੁਸੀਂ, ਤੁਹਾਡਾ ਇੱਕ ਕਰਤੱਵ ਬਣਦਾ ਹੈ ਕਿ ਤੁਸੀਂ ਜਿਹੜੇ ਵੀ ਨੰਬਰਸ ਹੈ, ਤੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦਾਦਾ ਜੀ, ਦਾਦੀ ਜੀ, ਨਾਨਾ ਨਾਨੀ ਜਾਂ ਫਿਰ ਏਜਡ ਨੇ ਜਿਹੜੇ ਤੁਹਾਡੇ ਘਰ, ਉਹਨਾਂ ਦਾ ਜਿਹੜਾ ਤੁਸੀਂ ਮੋਬਾਈਲ ਸੈਟਅਪ ਹੈ ਤੁਸੀਂ ਆਪਣੇ ਆਪ ਆਪਣੇ ਫੋਨ 'ਤੇ ਹੀ ਕਰ ਲਓ ਔਰ ਆਪਣੇ ਨੰਬਰ 'ਤੇ ਹੀ OTP ਮੰਗਵਾਓ ਅਗਰ ਉਹਨਾਂ ਦੇ ਅਕਾਊਂਟ ਦਾ ਵੀ ਤੁਹਾਨੂੰ ਚਾਹੀਦਾ ਹੈ, ਤਾਂ ਕਿ ਉਹਨਾਂ ਕੋਲ ਕਦੀ ਕਾਲ ਜਾ ਹੀ ਨਾ ਸਕੇ, ਕਦੀ ਉਹ ਉਸ ਸਟੇਟ ਵਿੱਚ ਆ ਹੀ ਨਾ ਪਾਉਣ। ਇਹ ਬਹੁਤ ਸਿੰਪਲ ਜਿਹਾ ਸਲਿਊਸ਼ਨ ਹੈ ਕਿਉਂਕਿ ਤੁਹਾਨੂੰ ਹੀ ਪਤਾ ਤੁਸੀਂ ਉਹ ਟੈਕਨੋਲੋਜੀ ਜਿੱਥੇ ਪੈਸਾ ਇਨਵੋਲਵਡ ਹੈ। 2 ਤਰ੍ਹਾਂ ਦੀ ਐਪਲੀਕੇਸ਼ਨਸ ਹੁੰਦੀਆਂ ਅੱਜ ਦੀ ਮਾਰਕੀਟ ਵਿੱਚ, ਇੱਕ ਜਿੱਥੇ ਮੋਨੀਟਰੀ ਇਨਵੋਲਵਡ ਹੈ, ਜਿੱਥੇ ਤੁਸੀਂ ਬੇਸਿਕਲੀ ਤੁਹਾਡੀ ਪੇਮੈਂਟ ਐਪਸ ਹੋ ਗਈਆਂ, ਔਨਲਾਈਨ ਐਪਲੀਕੇਸ਼ਨਸ ਹੋ ਗਈਆਂ ਜਿੱਥੇ ਤੁਸੀਂ ਪੇਮੈਂਟ ਕਰ ਸਕਦੇ ਹੋ, ਔਰ ਦੂਸਰੀ ਐਪਲੀਕੇਸ਼ਨਸ ਹੈ ਜਿੱਥੇ ਤੁਸੀਂ ਸਿੰਪਲ ਸੋਸ਼ਲ ਮੀਡੀਆ ਹੋ ਗਿਆ ਜਾਂ ਕੋਈ ਐਪਲੀਕੇਸ਼ਨ ਇਹੋ ਜਿਹੀ ਯੂਟਿਊਬ ਹੋ ਗਈ, ਵਾਚਿੰਗ ਸਟ੍ਰੀਮਸ ਹੋ ਗਈਆਂ, ਜਿੱਥੇ ਤੁਸੀਂ ਕੋਈ ਪੈਸਾ ਨਹੀਂ ਦੇਣਾ। ਤਾਂ ਦੋ ਜਿਹੜੀ ਐਪਲੀਕੇਸ਼ਨ ਜਿੱਥੇ ਕੋਈ ਮੋਨੀਟਰੀ ਇਨਵੋਲਵ ਨਹੀਂ ਹੈ, ਕੋਈ ਪੈਸਾ ਇਨਵੋਲਵ ਨਹੀਂ ਹੈ, ਉਹ ਐਪਲੀਕੇਸ਼ਨ ਜ਼ਰੂਰ ਯੂਜ਼ ਕਰਨ ਦਿਉ, ਔਰ ਦੂਸਰੀਆਂ ਐਪਲੀਕੇਸ਼ਨ ਤੁਹਾਨੂੰ ਪਤਾ ਜਿੱਥੇ ਥੋੜ੍ਹਾ ਜਿਹਾ ਵੀ ਕੁਛ ਹੋ ਸਕਦਾ ਉਹ ਤੁਸੀਂ ਸਾਰੀ ਐਪਲੀਕੇਸ਼ਨ ਆਪਣੇ ਕੋਲ ਰੱਖੋ, ਔਰ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਉਹਨਾਂ ਵੱਲ ਉਹਨਾਂ ਨੂੰ ਦੇਣੀ ਹੈ ਜਾਂ ਕੁਛ ਕੁਛ ਯੂਜ਼ ਕਰਵਾਉਣਾ ਹੈ ਉਹਨਾਂ ਤੋਂ, ਤਾਂ ਤੁਸੀਂ ਆਪਣੀ ਸੁਪਰਵਿਜ਼ਨ 'ਚ ਕਰਵਾਓ, ਕਿਉਂਕਿ ਇਹ ਬਹੁਤ ਹੀ ਟੈਕਨੋਲੋਜੀ, ਹੁਣ ਉਹਨਾਂ ਦੀ ਵੀ ਗਲਤੀ ਨਹੀਂ ਹੈ। ਅਗਰ ਮੈਂ ਮੋਬਾਈਲ ਫੋਨਾਂ ਦੀ ਗੱਲ ਕਰਾਂ ਤਾਂ 20 ਸਾਲ ਪਹਿਲਾਂ ਕੋਈ ਇੰਟਰਨੈਟ ਮੋਬਾਈਲ 'ਤੇ ਹੁੰਦਾ ਵੀ ਨਹੀਂ ਸੀ, ਔਰ ਉਹ ਬੇਸਿਕਲੀ ਇੱਕ ਇੰਨਾ ਵੱਡਾ ਟ੍ਰਾਂਜੀਸ਼ਨ ਹੋ ਰਿਹਾ ਕਿ ਹੁਣ ਉਹਨਾਂ ਲਈ ਉਹ ਸਮਝਣਾ, ਉਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ, ਔਰ ਉਹ ਸਮਝਾਇਆ ਇੱਕਦਮ ਨਹੀਂ ਜਾ ਸਕਦਾ, ਉਹ ਥੋੜ੍ਹਾ ਥੋੜ੍ਹਾ ਕਰਕੇ ਸਮਝਾਇਆ ਜ਼ਰੂਰ ਜਾ ਸਕਦਾ। ਦੇਖਿਆ ਜਾਵੇ ਤਾਂ ਅਗਰ ਇਹਨਾਂ ਨੂੰ ਅਵੋਇਡ ਕਰਨਾ ਤਾਂ ਤੁਸੀਂ ਸਾਰੇ OTP ਆਪਣੇ ਫੋਨਾਂ 'ਤੇ ਮੰਗਵਾਓ, ਆਪਣੇ ਪੇਰੈਂਟਸ ਦੇ, ਅਗਰ ਉਹਨਾਂ ਨੂੰ ਲੱਗਦਾ ਕਿ ਉਹ ਜ਼ਰੂਰਤ ਹੈ ਤਾਂ ਉਨੀ ਐਪਲੀਕੇਸ਼ਨ ਹੀ ਯੂਜ਼ ਕਰਨ ਦਿਉ ਜਿੰਨੀ ਉਹਨਾਂ ਨੂੰ ਜ਼ਰੂਰਤ ਹੈ, ਬਾਕੀ ਸਾਰੀ ਐਪਲੀਕੇਸ਼ਨ ਤੁਸੀਂ ਆਪਣੇ ਫੋਨ 'ਤੇ ਰੱਖੋ
0: ਜੀ।
1: ਤਾਂ ਇਸੀ ਦਾ ਜਿਹੜਾ ਸੈਕਿੰਡ ਪਾਰਟ ਜਿਹੜਾ ਮੈਂ ਸ਼ੇਅਰ ਕਰ ਰਿਹਾ ਸੀ ਕਿ ਇੱਕ ਮੋਨੀਟਰੀ ਐਪਲੀਕੇਸ਼ਨਸ ਹੁੰਦੀਆਂ, ਪੇਮੈਂਟ ਐਪਲੀਕੇਸ਼ਨ, ਇੱਕ ਸੋਸ਼ਲ ਮੀਡੀਆ ਪਲੇਟਫਾਰਮਸ ਅੱਜ ਕੱਲ੍ਹ ਬਹੁਤ ਚੱਲ ਪਿਆ। ਆਈ ਥਿੰਕ ਇਹ 10 ਸਾਲ ਹੀ ਹੋਇਆ ਕਿ ਸੋਸ਼ਲ ਮੀਡੀਆ ਦੀ ਇੱਕ ਲਹਿਰ ਹੀ ਚੱਲ ਪਈ ਹੈ ਜਿੱਥੇ ਆਪਾਂ ਪੂਰੇ ਹੀ ਹੁਣ ਕੁਛ ਵੀ ਆਪਾਂ ਕੁਛ ਵੀ ਪਾਉਣ ਲੱਗੇ ਆਪਾਂ ਸੋਚਦੇ ਨਹੀਂ, ਆਪਾਂ ਨੂੰ ਲੱਗਦਾ ਕਿ ਫੋਟੋ ਬੜੀ ਸੋਹਣੀ ਹੈ ਆਪਾਂ ਪਾ ਦਿੰਦੇ ਹਾਂ, ਪਰ ਅਗਰ ਤੁਸੀਂ ਦੇਖਿਆ ਜਾਵੇ ਤਾਂ ਜਿਹੜੇ ਹੈਕਰਸ ਹੈ, ਅਗਰ ਤੁਸੀਂ ਕੋਈ ਵੀ ਫੋਟੋ ਪਬਲਿਕ ਕਰ ਦਿੱਤੀ ਆਪਣੀ, ਜਿਸ ਤਰ੍ਹਾਂ ਨਾਲ ਤੁਸੀਂ ਫੋਟੋ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਲਾਈਕ ਆਏਗੇ ਆਉਣਗੇ ਇਸ 'ਤੇ ਜਾਂ ਸ਼ੇਅਰ ਹੋਏਗੀ ਫੋਟੋ, ਪਰ ਜਿਸ ਤਰ੍ਹਾਂ ਨਾਲ ਇੱਕ ਹੈਕਰ ਉਹ ਫੋਟੋ ਦੇਖਦਾ ਉਹ ਬਹੁਤ ਡਿਫਰੈਂਟ ਹੈ
0: ਜੀ।
1: ਉਹ ਤੁਹਾਡੇ ਟੇਬਲ 'ਤੇ ਕੀ ਪਿਆ, ਤੁਹਾਡੇ ਪਿੱਛੇ ਨੇਮ ਪਲੇਟ 'ਤੇ ਕੀ ਪਿਆ, ਉਹ ਹਰ ਚੀਜ਼ ਨੂੰ ਸਕੈਨ ਕਰਦੇ ਨੇ
0: ਜੀ,
1: ਔਰ ਉੱਥੋਂ ਜਿਹੜੀ ਉਹ ਇਨਫੋਰਮੇਸ਼ਨ ਲੈ ਲੈਣਗੇ ਔਰ ਉਹ ਕਿਸ ਤਰ੍ਹਾਂ ਨਾਲ ਤੁਹਾਡੀ ਨੈਕਸਟ ਫੋਟੋ ਨਾਲ ਇਨਫੋਰਮੇਸ਼ਨ ਨੂੰ ਕਨੈਕਟ ਕਰਨਗੇ, ਉਸ ਤਰ੍ਹਾਂ ਨਾਲ ਉਹ

0: ਵੀ ਨਹੀਂ ਰਿਹਾ ਹੋਗਾ ਫੋਟੋ ਵਿੱਚ, ਪਰ ਅੱਜ ਕੱਲ੍ਹ ਇਹੋ ਜਿਹੇ ਸੋਫਟਵੇਅਰਸ ਹੈ ਜੋ ਕਿ ਉਸ ਫੋਟੋ ਨੂੰ ਇਸ ਤਰ੍ਹਾਂ ਸਕੈਨ ਕਰਨਗੇ, ਤੁਹਾਡਾ ਕਾਰਡ ਬਿਲਕੁਲ ਉਹਨਾਂ ਨੂੰ ਨਜ਼ਰ ਆ ਰਿਹਾ ਹੋਏਗਾ, ਪੂਰਾ ਕਾਰਡ ਦੀ ਇਨਫੋਰਮੇਸ਼ਨ ਨਜ਼ਰ ਆਈ ਹੋਏਗੀ, ਜਾਂ ਫਿਰ ਤੁਹਾਡੀ ਕੋਈ ਇਹੋ ਜਿਹੀ ਇਨਫੋਰਮੇਸ਼ਨ ਪਿੱਛੇ ਹੋਏਗੀ, ਤੁਹਾਡਾ ਘਰ ਦਾ ਐਡਰੈਸ ਹੋਏਗਾ ਪਿੱਛੇ, ਇਹੋ ਜਿਹੀ ਕੋਈ ਵੀ ਫੋਟੋ ਜੋ ਕਿ ਤੁਹਾਨੂੰ ਇਹ ਲੱਗ ਰਹੀ ਹੋਏਗੀ ਬਹੁਤ ਨੋਰਮਲ ਹੈ, ਪਰ ਇੱਕ ਹੈਕਰ ਦੀ ਨਜ਼ਰ ਨਾਲ ਦੇਖੋਗੇ ਤਾਂ ਉਹ ਇਨਫੋਰਮੇਸ਼ਨ ਨਾਲ ਭਰੀ ਪਈ ਹੁੰਦੀ ਹੈ। ਔਰ ਇਸੇ ਨਾਲ ਮੈਂ ਇੱਕ ਹੋਰ ਪੁਆਇੰਟ ਜੋੜਨਾ ਚਾਹਾਂਗਾ ਕਿ ਅਗਰ ਤੁਸੀਂ ਕੋਈ ਵੀ ਆਪਣੀ ਫੋਟੋ ਜੋ ਸ਼ੇਅਰ ਕਰਦੇ ਹੋ, ਤੁਹਾਨੂੰ ਇਹ ਲੱਗਦਾ ਤੁਸੀਂ ਸਿਰਫ ਫੋਟੋ ਸ਼ੇਅਰ ਕਰ ਰਹੇ ਹੋ, ਔਰ ਫੋਟੋ ਦੀ ਪੂਰੀ ਇਨਫੋਰਮੇਸ਼ਨ, ਇਹਨੂੰ ਅਸੀਂ ਮੈਟਾ ਡੇਟਾ ਬੋਲਦੇ ਹਾਂ ਆਪਣੀ ਲੈਂਗੁਏਜ 'ਚ, ਕਿ ਉਹ ਡੇਟਾ ਅਬਾਊਟ ਡੇਟਾ ਬੇਸਿਕਲੀ ਕਿ ਤੁਹਾਡੀ ਫੋਟੋ ਕਦੋਂ ਖਿੱਚੀ ਗਈ, ਕਿਹੜੇ ਪਲੇਸ 'ਤੇ ਖਿੱਚੀ ਗਈ, ਸਾਰੀ ਇਨਫੋਰਮੇਸ਼ਨ ਉਹ ਫੋਟੋ ਦੇ ਨਾਲ ਜਾ ਰਹੀ ਹੁੰਦੀ ਹੈ। ਇਸ ਲਈ ਜਦੋਂ ਤੁਸੀਂ ਆਪਣੀ ਫੋਟੋ ਸ਼ੇਅਰ ਕਰ ਰਹੇ ਹੋ, ਕੋਈ ਵੀ ਅਨਨੋਨ ਇਨਸਾਨ ਨਾਲ ਨਾ ਸ਼ੇਅਰ ਕਰੋ, ਆਪਣੀ ਫੈਮਿਲੀ 'ਚ ਸ਼ੇਅਰ ਕਰਨਾ ਚਾਹੁੰਦੇ ਹੋ ਵੈਲ ਐਂਡ ਗੁੱਡ, ਪਰ ਅਗਰ ਤੁਸੀਂ ਬਾਹਰ ਸ਼ੇਅਰ ਕਰ ਰਹੇ ਹੋ ਬੀ ਵੈਰੀ ਕੌਸ਼ੀਅਸ ਔਨ ਦੈਟ। ਇਸ ਲਈ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ ਜੋ ਵੀ ਤੁਸੀਂ ਅੱਜ ਕੱਲ੍ਹ ਸ਼ੇਅਰ ਕਰਦੇ ਹੋ ਇੰਟਰਨੈਟ 'ਤੇ, ਉਹ ਬਹੁਤ ਹੀ ਧਿਆਨ ਨਾਲ ਸ਼ੇਅਰ ਕੀਤਾ ਜਾਵੇ।
1: ਬਿਲਕੁਲ
0: ਮਨਦੀਪ ਜੀ, ਥਰਡ ਪੁਆਇੰਟ ਇਹ ਵੀ ਹੈ ਕਿ ਹੁਣ ਇਹ ਤਾਂ ਗੱਲ ਹੋ ਗਈ ਜਦੋਂ ਤੁਸੀਂ ਪੋਸਟ ਕਰ ਰਹੇ ਹੋ ਕੁਛ, ਕੋਈ ਪਿਕਚਰਸ ਪੋਸਟ ਕਰਦੇ ਹੋ ਔਰ ਉਹ ਵਲਨਰੇਬਲ ਹੋ ਰਹੇ ਹੈ, ਇੱਕ ਥਰਡ ਪੁਆਇੰਟ ਇੱਕ ਇਹ ਵੀ ਆ ਜਾਂਦਾ ਕਿ ਕੋਈ ਤੁਹਾਨੂੰ ਫੋਨ ਕਰਦਾ ਸਾਹਮਣੇ ਔਰ ਕਹਿੰਦਾ ਵੀ ਮੈਂ ਤੁਹਾਡੇ, ਮੈਂ ਕੈਨੇਡਾ ਤੋਂ ਬੋਲ ਰਿਹਾ ਜੀ, ਮੈਂ ਤੁਹਾਡੇ ਭੂਆ ਦਾ ਮੁੰਡਾ ਜਾਂ ਫਿਰ ਮੈਂ ਕੋਈ ਰਿਸ਼ਤੇਦਾਰ ਹਾਂ, ਔਰ ਇਸ ਤੋਂ ਵੀ ਇਹ ਤਾਂ ਚਲੋ ਤੁਸੀਂ ਦੇਖਿਆ ਹੋਏਗਾ, ਔਰ ਮੈਂ ਤੁਹਾਨੂੰ ਅਗਲਾ ਫਿਊਚਰ ਦਿਖਾਉਣ ਵਾਲਾ ਜੋ ਕਿ ਬਹੁਤ ਹੀ ਨਜ਼ਦੀਕ ਹੈ, ਕਿ ਇਸ ਤੋਂ ਵੀ ਅੱਗੇ ਦੀ ਈਵੈਂਟਸ ਹੋਣ ਲੱਗ ਗਏ ਜੋ ਕਿ ਯੂਨਾਈਟਿਡ ਸਟੇਟਸ ਯੂ ਐਸ ਅਮੈਰੀਕਾ 'ਚ ਹੋਣ ਲੱਗ ਗਏ ਹੈ ਔਰ ਆਪਣੇ ਇੰਡੀਆ 'ਚ ਆਉਣ ਵਾਲੇ ਹੈ, ਕਿ ਅੱਜ ਕੱਲ੍ਹ ਏ ਆਈ ਇੰਨਾ ਜ਼ਿਆਦਾ ਆ ਗਿਆ ਹੈ ਕਿ ਏ ਆਈ ਤੁਹਾਡੀ ਜੋ ਵੀ ਤੁਸੀਂ ਬੋਲ ਰਹੇ ਹੋ ਉਹਨੂੰ, ਇਹ ਤਾਂ ਰੋਕਿਆ ਨਹੀਂ ਜਾ ਸਕਦਾ, ਅੱਜ ਮੈਂ ਰੇਡੀਓ 'ਤੇ ਬੋਲ ਰਿਹਾ ਔਰ ਮੇਰੀ ਵੋਇਸ ਨੂੰ ਲੈ ਕੇ, ਕਲਿਪਿੰਗਸ ਲੈ ਕੇ ਉਹ ਮੇਰੀ ਵੋਇਸ ਨੂੰ ਰੈਪਲੀਕੇਟ ਕਰ ਸਕਦੇ ਆ, ਮਤਲਬ ਮੇਰੀ ਵੋਇਸ ਬਣਾ ਸਕਦੇ ਮੇਰੇ ਤੋਂ ਬਿਨਾਂ, ਇੱਕ ਆਰਟੀਫਿਸ਼ਲ ਇੰਟੈਲੀਜੈਂਸ ਉਸ ਮੇਰੀ ਵੋਇਸ ਨੂੰ, ਉਹ ਤੁਹਾਨੂੰ ਇਹ ਲੱਗੇਗਾ ਕਿ ਸ਼ਮੀਤ ਬੋਲ ਰਿਹਾ ਔਰ ਮੈਂ ਨਹੀਂ ਬੋਲ ਰਿਹਾ ਹੋਊਂਗਾ, ਔਰ ਉਸ ਚੀਜ਼ ਨਾਲ ਉਹ ਵੀ ਕਾਲ ਕਰਵਾ ਸਕਦੇ ਹੈ ਔਰ ਉਹ ਕਾਲ ਕਹਿ ਕੇ ਔਰ ਮੇਰੇ ਫਾਦਰ ਨੂੰ ਕਾਲ ਮੈਂ ਹੀ ਕਰਾਂ ਕਿ ਮੈਨੂੰ ਪੈਸੇ ਦੇ ਦਿੱਤੇ ਹਨ, ਮੇਰੇ ਫਾਦਰ ਜ਼ਰੂਰ ਕਰ ਦੇਣਗੇ, ਪਰ ਇਸ ਚੀਜ਼, ਇਹ ਸਾਰੇ ਫਰੋਡ ਅੱਜ ਦੀ ਡੇਟ ਵਿੱਚ ਯੂ ਐਸ ਵਿੱਚ, ਅਮੈਰੀਕਾ ਵਿੱਚ ਇਹ ਹੋ ਰਹੇ ਹੈ ਔਰ ਇਹ ਆਰਟੀਫਿਸ਼ਲ ਇੰਟੈਲੀਜੈਂਸ, ਦੇਖੋ ਗੱਲ ਇਹ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਬਹੁਤ ਸਾਰੇ ਫਾਇਦੇ ਵੀ ਹੋਣਗੇ ਬਟ ਨੁਕਸਾਨ ਵੀ ਲੋਕ ਲੱਭ ਲੈਂਦੇ, ਕੁਛ ਲੋਕਾਂ ਦਾ ਇਹ ਹੁੰਦਾ ਹੈ, ਔਰ ਇਸ ਚੀਜ਼ ਤੋਂ ਵੀ ਬਚਣ ਵਾਸਤੇ ਕਿ ਤੁਸੀਂ ਕਿਸੇ ਦੀ ਕਾਲ ਲੈ ਕੇ ਔਰ ਉਸ 'ਤੇ ਇੰਪਲੀਮੈਂਟ ਜਾਂ ਐਕਸ਼ਨ ਕਰਨ ਤੋਂ ਬਜਾਏ ਤੁਸੀਂ ਖੁਦ ਕਾਲ ਕਰੋ ਉਸ ਇਨਸਾਨ ਨੂੰ ਔਰ ਗੱਲ ਕਰੋ, ਅਗਰ ਤੁਹਾਡੀ ਕੋਈ ਮੋਨੀਟਰੀ ਇਨਵੋਲਵਡ ਹੈ, ਤੁਹਾਨੂੰ ਪੈਸਾ ਕਿਤੇ ਤੁਸੀਂ ਭੇਜਣਾ ਹੈ, ਤਾਂ ਉਹਦੇ ਨਾਲ ਕੁਛ ਇਹੋ ਜਿਹੀ ਪਰਸਨਲ ਗੱਲਾਂ ਕਰੋ ਜੋ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਤੁਹਾਡੇ ਵਿੱਚ ਹੀ ਹੋਈਆਂ ਔਰ ਤੁਸੀਂ ਉਹ ਕਨਫਰਮ ਕਰਕੇ ਹੀ ਗੱਲ ਕਰੋ, ਕਿਉਂਕਿ ਅੱਜ ਕੱਲ੍ਹ ਦੀ ਡੇਟ ਵਿੱਚ ਇਹ ਯੂ ਐਸ 'ਚ ਬਹੁਤ ਹੀ ਜ਼ਿਆਦਾ, ਅੱਜ ਦੀ ਡੇਟ 'ਚ ਤੁਸੀਂ ਖਬਰਾਂ ਅਗਰ ਦੇਖੋਗੇ ਤਾਂ ਇਹ ਬਹੁਤ ਚੱਲ ਰਿਹਾ ਕਿ ਏ ਆਈ ਨੇ ਕਾਲ ਕੀਤਾ ਔਰ ਯੂ ਨੋ ਕਿਹਾ ਕਿ ਮੇਰੇ ਆਪਦਾ ਤੁਹਾਡਾ, ਮੈਂ ਕਿਡਨੈਪ ਹੋ ਗਿਆ, ਮੈਂ ਤੁਹਾਡਾ ਬੱਚਾ ਬੋਲ ਰਿਹਾ ਔਰ ਮੈਨੂੰ ਇੰਨੇ ਪੈਸੇ ਤੁਹਾਨੂੰ ਭੇਜਣੇ ਪੈਣਗੇ ਰੈਨਸਮ ਦੇ ਉਹਦੇ 'ਚ, ਅਤੇ ਇਹ ਸਾਰੇ ਫਰੋਡ ਵੀ ਅੱਜ ਕੱਲ੍ਹ ਚੱਲ ਰਹੇ, ਤਾਂ ਇਹਨਾਂ ਤੋਂ ਬਹੁਤ ਬਚ ਕੇ ਜ਼ਰੂਰ ਤੁਸੀਂ ਕਾਲ ਕਰਕੇ ਇੱਕ ਵਾਰੀ ਕਨਫਰਮ ਕਰੋ ਕਿ ਤੁਸੀਂ ਕਾਲ ਕਰ ਰਹੇ ਹੋ, ਠੀਕ ਹੈ, ਫਿਰ ਤੁਸੀਂ ਉਹ ਚੀਜ਼ ਨੂੰ ਇੰਪਲੀਮੈਂਟ।
1: ਜੀ ਸਾਥੀਓ, ਅਸ਼ਮੀਤ ਹੋਰਾਂ ਦੇ ਨਾਲ ਅਸੀਂ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ, ਕਿਉਂਕਿ ਤਜਰਬਾ ਜਿਹੜਾ ਹੈ ਇਹਨਾਂ ਦਾ ਜ਼ਿੰਦਗੀ ਦੇ ਪ੍ਰਤੀ, ਇੰਜੀਨੀਅਰਿੰਗ ਦੇ ਪ੍ਰਤੀ ਬਹੁਤ ਜ਼ਿਆਦਾ ਹੈ। ਸੋ ਅਸ਼ਮੀਤ ਦੇ ਨਾਲ ਦੂਜੀ ਮੁਲਾਕਾਤ ਅਸੀਂ ਤੁਹਾਡੀ ਸੋਮਵਾਰ ਨੂੰ ਕਰਵਾਵਾਂਗੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਹੀ।
0: ਥੈਂਕ ਯੂ ਸੋ ਮਚ ਮਨਦੀਪ ਜੀ, ਥੈਂਕ ਯੂ ਸੋ ਮਚ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਦੇ ਤਹਿਤ ਵਿਸ਼ੇਸ਼ ਮੁਲਾਕਾਤ ਨੌਜਵਾਨ ਸੋਫਟਵੇਅਰ ਇੰਜੀਨੀਅਰ ਅਸ਼ਮੀਤ ਸਹਿਗਲ ਦੇ ਨਾਲ। ਮੁਲਾਕਾਤੀ ਸਨ ਮਨਦੀਪ ਰਜੌਰਾ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਯੁਵਾਣੀ ਇੱਥੇ ਹੀ ਖਤਮ ਹੁੰਦਾ ਹੈ।

ਜੀ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਇੱਕ ਕਾਲਰ ਮੇਰੇ ਨਾਲ ਜੁੜੇ ਸੀ, ਲੇਕਿਨ ਉਹਨਾਂ ਦੀ ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ ਅਤੇ ਇੰਤਜ਼ਾਰ ਹੈ ਜੀ ਮੈਨੂੰ ਮੇਰੇ ਕਾਲਰ ਦਾ 0164-2242-331 ਡਾਇਲ ਕਰਨ, ਸਾਡੇ ਸਟੂਡੀਓ ਦਾ ਨੰਬਰ, ਪਰ ਮੈਂ ਉਹਨਾਂ ਦਾ ਦਿਲ ਬਿਲਕੁਲ ਵੀ ਨਹੀਂ ਤੋੜਨਾ ਚਾਹੂੰਗੀ, ਕਿਉਂਕਿ ਉਹਨਾਂ ਨੇ ਫਰਮਾਇਸ਼ ਜਿਹੜੀ ਹੈ ਮੈਨੂੰ ਪਹਿਲਾਂ ਹੀ ਦੱਸ ਦਿੱਤੀ ਸੀਗੀ, ਉਹ ਚਾਹੁੰਦੇ ਸੀ ਫਿਲਮ ਨਿੱਕਾ ਜੈਲਦਾਰ ਦਾ ਗੀਤ ਸੁਣਨਾ, ਅਤੇ ਮੈਂ ਪਲੇ ਕਰੂੰਗੀ ਜੀ ਉਹਨਾਂ ਦਾ ਗੀਤ, ਅਤੇ ਨਾਮ ਸੀ ਜੀ ਉਹਨਾਂ ਦੀ ਜਿਹੜੇ ਸਾਡੇ ਕਾਲਰ ਸਾਡੇ ਨਾਲ ਜੁੜੇ ਸੀਗੇ ਉਹ ਜੁੜੇ ਸੀਗੇ ਜੀ ਬੱਲੂਆਣਾ ਤੋਂ ਹਰਪ੍ਰੀਤ। ਤੋ ਹਰਪ੍ਰੀਤ ਜੀ ਤੁਹਾਡੀ ਕਾਲ ਤਾਂ ਸਾਡੇ ਨਾਲ ਕਨੈਕਟ ਨਹੀਂ ਹੋਈ, ਪਰ ਤੁਹਾਡਾ ਜਿਹੜਾ ਗੀਤ ਹੈ ਉਹ ਮੈਂ ਜ਼ਰੂਰ ਪਲੇ ਕਰੂੰਗੀ ਪ੍ਰੋਗਰਾਮ ਦੇ ਵਿੱਚ, ਫਿਲਮ ਨਿੱਕਾ ਜੈਲਦਾਰ ਦਾ। ਅਤੇ ਸਰੋਤੇ ਤੁਸੀਂ ਡਾਇਲ ਕਰੋ ਸਾਡੇ ਸਟੂਡੀਓ ਦਾ ਨੰਬਰ 0164-2242-331।

0: ਜੀ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਮੇਰੇ ਨਾਲ ਕਾਲਰ ਜੁੜ ਚੁੱਕੇ ਨੇ ਜੀ, ਕਰਦੇ ਆ ਅਸੀਂ ਇਹਨਾਂ ਨਾਲ ਗੱਲ। ਹੈਲੋ
1: ਹੈਲੋ,
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੈਡਮ ਜੀ,
0: ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਜੀ ਤੇ ਨਾਮ ਦੱਸ ਦਿਓ।
1: ਮੈਡਮ ਜੀ ਗੁਰਮੀਤ ਸਿੰਘ, ਗੁਰਮੀਤ ਸਿੰਘ ਬੋਲਦਾ ਗਾ, ਮੱਲਾ ਪਿੰਡ ਹੈ ਜੀ ਆਪਣਾ, ਬਾਜੇਖਾਨੇ ਕੋਲੇ, ਜ਼ਿਲ੍ਹਾ ਫਰੀਦਕੋਟ
0: ਜੀ। ਗੁਰਮੀਤ ਜੀ ਗੀਤ ਕਿਹੜਾ ਸੁਣੋਗੇ
1: ਆਪਾਂ ਨੂੰ? ਮੈਡਮ ਜੀ ਹਰਭਜਨ ਮਾਨ ਦਾ ਸੁਣਾ ਦਿਓ ਜੀ, ਚਿੱਠੀ ਹੈ ਨੀ ਚਿੱਠੀ।
0: ਜ਼ਰੂਰ ਜੀ ਜ਼ਰੂਰ, ਪ੍ਰੋਗਰਾਮ 'ਚ ਤੁਸੀਂ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ, ਗੀਤ ਤੁਹਾਡਾ ਆ ਗਿਆ, ਧੰਨਵਾਦ।
1: ਧੰਨਵਾਦ ਮੈਡਮ ਜੀ, ਧੰਨਵਾਦ।

0: ਹਾਂਜੀ ਹਾਂਜੀ, ਇੱਕ ਪੋਤੀ ਹੈ ਮੇਰੀ ਕੋਈ ਖੜੀ ਹੈ ਜੀ।
1: ਚਲੋ ਬਹੁਤ ਵਧੀਆ ਗੱਲ ਹੈ ਜੀ। ਕੀ ਨਾਮ ਹੈ ਪੋਤੀ ਦਾ?
0: ਸੁਖਪ੍ਰੀਤ ਜੀ।
1: ਸੁਖਪ੍ਰੀਤ, ਚਲੋ ਕੀ ਕਰਦੀ ਹੈ ਸੁਖਪ੍ਰੀਤ? ਕੀ ਕਰਦੀ ਹੈ?
0: ਪੜ੍ਹਦੀ ਆ ਜੀ, 11ਵੀਂ ਚ ਹੋ ਗਈ ਹੁਣ।
1: ਅੱਛਾ, 11ਵੀਂ ਚ ਹੋ ਗਈ, ਚਲੋ ਬਹੁਤ ਵਧੀਆ ਗੱਲ ਹੈ ਜੀ। ਤੇ ਫੇਰ ਰੂਪ ਜੀ, ਗੀਤ ਕਿਹੜਾ ਸੁਣੋਗੇ?
0: ਕਰਮਜੀਤ ਧੂਰੀ ਦਾ ਸੁਣਾ ਦੋ ਭਾਈ, ਕੋਈ ਮਰਜ਼ੀ ਸੁਣਾ ਦੋ।
1: ਲਓ ਜੀ, ਆ ਗਿਆ ਗੀਤ ਕਰਮਜੀਤ ਧੂਰੀ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ।
0: ਸ਼ੁਕਰੀਆ ਭੈਣ।

0: ਪ੍ਰੋਗਰਾਮ ਸ਼ਾਮ ਸੁਹਾਨੀ ਸਮਾਂ 7:24 ਤੇ ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ ਕਰਦੇ ਆ ਜੀ ਅਸੀਂ ਇਹਨਾਂ ਨਾਲ ਗੱਲ। ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ
1: ਮੇਰੀ ਪਿਆਰੀ ਤੇ ਛੋਟੀ ਜੀ ਵਿਜਲਾਸ਼ਮੀ ਪੁੱਤ, ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਬੋਲਦੇ ਹੋ?
1: ਮੈਂ ਤਾਂ ਭਾਈ ਪਿੰਡ ਮਾੜਖੁਰ ਤੋਂ ਜਗਜੀਤ ਮੱਟੂ ਬੋਲਦਾ ਭਾਈ, ਨੀਅਰ ਮੌੜ ਮੰਡੀ।
0: ਜੀ ਮੱਟੂ ਸਾਹਿਬ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਲ ਚਾਲ ਠੀਕ ਹੈ ਤੁਹਾਡੇ?
1: ਧੰਨਵਾਦ ਭਾਈ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸਾਰੇ ਸਟਾਫ ਨਾਲ ਹੋਰ ਵਧੀਆ ਬਣ ਜਾਂਦਾ ਭਾਈ, ਸਾਰੇ ਸਟਾਫ ਨੂੰ ਦੁਬਾਰਾ ਸਤਿ ਸ਼੍ਰੀ ਅਕਾਲ ਬੁਲਾਉਣਾ ਭਾਈ।
0: ਚਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਕਬੂਲ ਹੈ। ਹੁਣ ਗੀਤ ਦੱਸੋ, ਪ੍ਰੋਗਰਾਮ ਸ਼ਾਮ ਸੁਣ
1: ਗੀਤ ਵੀ ਦੱਸਦਾ ਤੇ ਭਾਈ, ਮੈਂ ਕੱਲ ਪਵਿੱਤਰ ਦਿਹਾੜਾ ਸੀ ਆਪਣੇ ਰਮਜ਼ਾਨ ਮਹੀਨੇ ਦਾ, ਉਹ ਵੀ ਲੱਖ ਲੱਖ ਵਧਾਈਆਂ ਦਿੰਦਾ ਭਾਈ।
0: ਸ਼ੁਕਰੀਆ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਫਿਰ ਗੀਤ ਦੱਸੋ ਹੁਣ ਕਿਹੜਾ ਸੁਣੋਗੇ?
1: ਗੀਤ ਭਾਈ ਪੁੱਤ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨ ਖਾਲ ਦਾ ਪਟਕਾ ਸੁਣਾ ਦਿਓ ਭਾਈ।
0: ਜ਼ਰੂਰ ਜੀ, ਜ਼ਰੂਰ ਜ਼ਰੂਰ ਸੁਣਾਵਾਂਗੇ ਤੁਹਾਨੂੰ। ਗੀਤ ਪ੍ਰੋਗਰਾਮ 'ਚ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ ਜਗਜੀਤ ਮੱਟੂ ਜੀ।
1: ਚੰਗਾ ਭਾਈ, ਬਾਬਾ ਨਾਨਕ ਨੂੰ ਚੜ੍ਹਦੀ ਕਲਾ 'ਚ ਰੱਖੇ, ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਭਾਈ। ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।

0: ਤੇ ਆਈ ਪੀ ਐਲ ਕ੍ਰਿਕਟ ਵਿਚ ਅੱਜ ਨਿਊ ਚੰਡੀਗੜ੍ਹ ਚ ਦੂਜੇ ਕੁਆਲੀਫਾਇਰ ਮੁਕਾਬਲੇ ਵਿਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਦੇਸ਼ ਦੀ ਜਨਸੰਖਿਅਕੀ ਦੀ ਰਾਖੀ ਲਈ ਮਹੱਤਵਪੂਰਨ ਹੈ। ਉਹ ਅੱਜ ਗੁਜਰਾਤ ਦੇ ਭੁਜ ਵਿਚ ਭਾਰਤ ਪਾਕਿਸਤਾਨ ਸਰਹੱਦ ਤੇ ਮਹੱਤਵਪੂਰਨ G7 ਤੇ G13 ਸਰਹੱਦੀ ਚੌਕੀਆਂ ਦਾ ਉਦਘਾਟਨ ਕਰਨ ਤੋਂ ਬਾਅਦ ਸੈਨਿਕਾਂ ਅਤੇ ਜਨਤਾ ਨੂੰ ਸੰਬੋਧਨ ਕਰ ਰਹੇ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਲੀਕ ਪਰੂਫ ਸੁਰੱਖਿਆ ਗ੍ਰਿਡ ਸਥਾਪਿਤ ਕਰਨ ਲਈ ਡਰੋਨ ਰਾਡਾਰ ਅਤੇ ਆਧੁਨਿਕ ਵਾਰਡ ਸਮੇਤ ਅਤਿਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਨਵੇਂ ਸੁਰੱਖਿਆ ਗ੍ਰਿਡ ਨਾਲ ਸਰਹੱਦੀ ਪ੍ਰਬੰਧਨ ਵਿਚ ਤਬਦੀਲੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਡਲ ਤਹਿਤ ਨਾਗਰਿਕਾਂ, ਪ੍ਰਸ਼ਾਸਨ, ਸਥਾਨਕ ਪੁਲਿਸ, ਸੀਮਾ ਸੁਰੱਖਿਆ ਬਲ ਅਤੇ ਫੌਜ ਦੇ ਸਹਿਯੋਗ ਨਾਲ ਸੰਪੂਰਨ ਖੇਤਰੀ ਸੁਰੱਖਿਆ ਪ੍ਰਬੰਧਨ ਕੀਤਾ ਜਾਏਗਾ।
1: BSF की सीमा सुरक्षा के कंसेप्ट को पूर्णतया बदलने का निर्णय किया है। एक चतुष्कोणीय कंसेप्ट के साथ एक सुरक्षा ग्रिड हम आने वाले दिनों में बनाएंगे और बॉर्डर सुरक्षा की जगह टेरिटोरियल सुरक्षा का एक नया कंसेप्ट भी लॉन्च करेंगे और BSF के जवानों की तो प्रमुख जिम्मेदारी रहेगी ही रहेगी। ये मिलाकर समग्र बॉर्डर बांग्लादेश और पाकिस्तान एक सुरक्षा ग्रिड मजबूत बनाने का काम हम स्मार्ट बॉर्डर सुरक्षा के प्रोजेक्ट के तहत हम ले रहे हैं।
0: गृह मंत्री ने सरहदी सुरक्षा बल की शलाघा ਕੀਤੀ ਜਿਸ ਨੇ ਪਿਛਲੇ 6 ਦਹਾਕਿਆਂ ਤੋਂ ਦੇਸ਼ ਦੀ ਸੁਰੱਖਿਆ ਲਈ ਰੱਖਿਆ ਦੀ ਪਹਿਲੀ ਕਤਾਰ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ BSF ਦੇ 2000 ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਨ੍ਹਾਂ ਨੇ ਮਾਤਭੂਮੀ ਲਈ ਸਰਵਉੱਚ ਕੁਰਬਾਨੀ ਦਿੱਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ 1,74,000 ਕੁਇੰਟਲ ਦਾ ਰਾਸ਼ਟਰੀ ਬੀਜ ਭੰਡਾਰ ਸਥਾਪਿਤ ਕੀਤਾ ਗਿਆ ਹੈ। ਨਵੀਂ ਦਿੱਲੀ ਵਿਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਬਾਰੇ ਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਹੁਣ ਤੱਕ 9,76,000 ਕਿਸਾਨ ਆਈਡੀਜ਼ ਬਣਾਈਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਖ ਵੱਖ ਯੋਜਨਾਵਾਂ ਤੱਕ ਪਹੁੰਚ ਕਰਨ ਲਈ ਵੱਖਰੇ ਦਸਤਾਵੇਜ਼ਾਂ ਦੀ ਲੋੜ ਨਹੀਂ ਹੋਏਗੀ। ਸ੍ਰੀ ਚੌਹਾਨ ਨੇ ਖਾਦਾਂ ਦੀ ਵੰਡ ਵਿਚ ਪਾਰਦਰਸ਼ਤਾ, ਕਾਲਾਬਾਜ਼ਾਰੀ ਨੂੰ ਰੋਕਣ ਅਤੇ ਕਿਸਾਨਾਂ ਨੂੰ ਸਹੀ ਸਪਲਾਈ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਖਾਦਾਂ ਦੀ ਵਰਤੋਂ ਸਿਰਫ ਖੇਤੀਬਾੜੀ ਉਦੇਸ਼ਾਂ ਲਈ ਕੀਤੀ ਜਾਏ। ਖੇਤੀਬਾੜੀ ਕਰਜ਼ੇ ਅਤੇ ਕਿਸਾਨ ਕ੍ਰੈਡਿਟ ਕਾਰਡਾਂ ਬਾਰੇ ਉਨ੍ਹਾਂ ਐਲਾਨ ਕੀਤਾ ਕਿ ਰਾਜਾਂ ਨਾਲ ਤਾਲਮੇਲ ਰਾਹੀਂ ਖੇਤੀਬਾੜੀ ਕਰਜ਼ੇ ਤੱਕ ਪਹੁੰਚ ਵਧਾਉਣ ਲਈ ਜਲਦੀ ਹੀ ਬੈਂਕਾਂ ਨਾਲ ਚਰਚਾ ਕੀਤੀ ਜਾਏਗੀ। ਸ੍ਰੀ ਚੌਹਾਨ ਨੇ ਰਾਜਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਬਕਾਇਆ ਮਾਮਲਿਆਂ ਦੀ ਸਮੀਖਿਆ ਕਰਨ ਅਤੇ ਕਿਸਾਨਾਂ ਦੀਆਂ ਅਸਲ ਲੋੜਾਂ ਦੇ ਆਧਾਰ ਤੇ ਕਰਜ਼ਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ। ਸਰਕਾਰ ਨੇ ਕਿਹਾ ਕਿ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦਾ ਢੁਕਵਾਂ ਭੰਡਾਰ ਹੈ ਅਤੇ ਸਾਰੇ ਤੇਲ ਸ਼ੋਧ ਕਾਰਖਾਨੇ ਵੱਧ ਤੋਂ ਵੱਧ ਪੱਧਰ ਤੇ ਕੰਮ ਕਰ ਰਹੇ ਨੇ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਨਵੀਂ ਦਿੱਲੀ ਵਿਚ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਦੇਸ਼ ਰੋਜ਼ਾਨਾ 92,000 ਮੀਟ੍ਰਿਕ ਟਨ ਰਸੋਈ ਗੈਸ ਦਾ ਉਤਪਾਦਨ ਕਰ ਰਿਹਾ ਜੋ ਕਿ ਹੁਣ ਤੱਕ ਸਭ ਤੋਂ ਉੱਚਾ ਪੱਧਰ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ LPG ਡਿਸਟ੍ਰੀਬਿਊਟਰ ਤੋਂ ਰਸੋਈ ਗੈਸ ਦੀ ਕਮੀ ਦੀ ਕੋਈ ਖਬਰ ਨਹੀਂ ਹੈ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਨਿਰਦੇਸ਼ਕ ਉਪੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮੰਤਰਾਲਾ ਸੁਚਾਰੂ ਸਮੁੰਦਰੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ, ਭਾਰਤੀ ਦੂਤਘਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰਕ ਜਹਾਜ਼ ਨਿਸੋਸ ਕੈਰੋਸ ਹੋਰਮੂਜ ਜਲਮਾਰਗ ਵਿਚੋਂ ਸੁਰੱਖਿਅਤ ਲੰਘ ਆਇਆ ਹੈ ਅਤੇ ਇਸ ਦੇ 3 ਜੂਨ ਤੱਕ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਵਉੱਚ ਅਦਾਲਤ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਵਿੱਚ ਹੋਈਆਂ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਜਸਟਿਸ PS ਨਰਸਿਮਾ ਅਤੇ ਅਲੋਕ ਅਰਾਧੇ ਦੇ ਬੈਂਚ ਅੱਜ ਇਸ ਮਾਮਲੇ ਵਿੱਚ ਦਾਇਰ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ। ਇੱਕ ਪਟੀਸ਼ਨ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ NTA ਦਾ ਪੁਨਰਗਠਨ ਕਰਨ ਜਾਂ ਖਤਮ ਕਰਨ ਅਤੇ ਇਸ ਨੂੰ ਮੈਡੀਕਲ ਦਾਖਲਾ ਪ੍ਰੀਖਿਆਵਾਂ ਕਰਾਉਣ ਲਈ ਇੱਕ ਮਜ਼ਬੂਤ ਅਤੇ ਖੁਦ ਮੁਖਤਿਆਰ ਸੰਸਥਾ ਨਾਲ ਬਦਲਣ ਦੇ ਨਿਰਦੇਸ਼ ਦੀ ਮੰਗ ਕੀਤੀ ਗਈ ਹੈ। ਬੈਂਚ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ਦੇ ਦੂਜੇ ਹਫ਼ਤੇ ਹੋਏਗੀ। ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਸਰਕਾਰ ਨੌਜਵਾਨਾਂ ਬਾਰੇ ਚਿੰਤਤ ਹੈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅਜਿਹੀਆਂ ਤਰੁੱਟੀਆਂ ਦੁਬਾਰਾ ਨਾ ਹੋਣ। ਉਨ੍ਹਾਂ ਬੈਂਚ ਨੂੰ ਇਹ ਵੀ ਦੱਸਿਆ ਕਿ ਅਗਲੇ ਮਹੀਨੇ ਦੀ 21 ਤਰੀਕ ਨੂੰ ਹੋਣ ਵਾਲੀ NEET UG ਪੁਨਰ ਪ੍ਰੀਖਿਆ ਲਈ ਕੁਝ ਨਵੇਂ ਪ੍ਰਬੰਧ ਕੀਤੇ ਗਏ ਨੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪੇਪਰ ਲੀਕ ਦੀ ਘਟਨਾ ਬਹੁਤ ਮੰਦਭਾਗੀ ਹੈ ਅਤੇ ਇਹ ਨਹੀਂ ਹੋਣੀ ਚਾਹੀਦੀ ਸੀ। DD News ਨਾਲ ਇੱਕ

0: ਵਿਸ਼ੇਸ਼ ਇੰਟਰਵਿਊ ਵਿੱਚ ਸ਼੍ਰੀ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਦੁਬਾਰਾ ਪ੍ਰੀਖਿਆ ਪ੍ਰਕਿਰਿਆ ਉਚਿਤ ਅਤੇ ਬਿਨਾਂ ਕਿਸੇ ਖਾਮੀ ਦੇ ਕਰਾਈ ਜਾਏਗੀ। ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਸਾਰਿਆਂ ਤੋਂ ਸਹਿਯੋਗ ਦੀ ਵੀ ਅਪੀਲ ਕੀਤੀ।
1: ਜੋ ਘਟਨਾ ਹੋਈ ਹੈ ਇਹ ਅਤਿਅੰਤ ਦੁਰਭਾਗਯਜਨਕ ਹੈ, ਨਹੀਂ ਹੋਣੀ ਚਾਹੀਏ ਥਾ। ਅਭੀ ਦੁਬਾਰਾ ਜਬ ਹਮ ਲੋਗੋਂ ਨੇ ਰੀ ਨੀਟ ਕੀ ਘੋਸ਼ਣਾ ਕੀਆ ਹੈ, ਉਹ ਰੀ ਨੀਟ ਸੁਵਿਵਸਥਿਤ ਹੋ ਜਾਏ, ਇਸਮੇ ਨਿਰਭੁਲਤਾ ਕੇ ਸਾਥ ਹੋ, ਇਹ ਅਭੀ ਹਮਾਰਾ ਦਾਇਤਵ ਹੈ। ਇਸ ਕਾਮ ਪੇ ਸਭੀ ਕਾ ਸਹਿਯੋਗ ਹਮ ਅਪੇਕਸ਼ਾ ਰੱਖਤੇ ਹੈ।
0: ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਪ੍ਰਧਾਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਹਨਾਂ ਦੀਆਂ ਚਿੰਤਾਵਾਂ ਨੂੰ ਸਮਝਦੀ ਹੈ। ਉਹਨਾਂ ਮੰਨਿਆ ਕਿ ਵਿਦਿਆਰਥੀਆਂ ਦੇ ਵਿਸ਼ਵਾਸ ਨੂੰ ਢਾਲ ਲੱਗੀ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਇਹ ਸਖ਼ਤ ਫੈਸਲਾ ਇਸ ਲਈ ਲਿਆ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕਿਸੇ ਵੀ ਯੋਗ ਵਿਦਿਆਰਥੀ ਦਾ ਭਵਿੱਖ ਪ੍ਰੀਖਿਆ ਮਾਫੀਆ ਦੇ ਹੱਥ ਵਿੱਚ ਜਾਏ ਜਾਂ ਬੇਨੇਮੀਆਂ ਦਾ ਸ਼ਿਕਾਰ ਹੋਏ। ਗੁਣਵੱਤਾ ਅਤੇ ਪਾਰਦਰਸ਼ਤਾ 'ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਇਹ ਫੈਸਲਾ ਪ੍ਰੀਖਿਆ ਪ੍ਰਣਾਲੀ ਵਿੱਚ ਭਰੋਸਾ ਬਣਾਈ ਰੱਖਣ ਲਈ ਲਿਆ ਗਿਆ ਹੈ।
1: छात्रों को आश्वस्त करना चाहते हैं कि जो गलती हुई है, हमारी ट्रस्ट को ब्रिज किया गया है, जो रक्षक था वही भक्षक हुआ, जो शिक्षक को हमने जिम्मेवारी दिया था क्वेश्चन बनाने के लिए उन्होंने ही कॉम्प्रोमाइज हुआ है, उन्हीं के कारण ये अव्यवस्था शुरू हुई है। हमने एक कठोर निर्णय किया कि हमने एक भी सही विद्यार्थी के हक को परीक्षा माफियाओं के हाथ में सौंपना नहीं चाहते थे, उनके षड्यंत्र के शिकार नहीं होना चाहते थे। हम बच्चों की मानसिक स्थिति को सम्मान करते हैं, उनको संभालना चाहते हैं और हमको एक एरर फ्री एग्जामिनेशन देने का पूरा हमारी प्रयास है।
0: CBSE ਦੇ ਪੁਨਰਮੁਲਾਂਕਣ ਪੋਰਟਲ ਵਿੱਚ ਹਾਲ ਹੀ ਵਿੱਚ ਆਈ ਤਕਨੀਕੀ ਖਰਾਬੀ ਬਾਰੇ ਸਿੱਖਿਆ ਮੰਤਰੀ ਨੇ ਕਿਹਾ ਕਿ CBSE ਸਾਰੇ ਤਕਨੀਕੀ ਮੁੱਦਿਆਂ ਨੂੰ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੁਨਰਮੁਲਾਂਕਣ ਅਰਜ਼ੀਆਂ ਲਈ ਭੁਗਤਾਨ ਗੇਟਵੇ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬੋਰਡ ਨੇ ਇੱਕ ਬੈਂਕ 'ਤੇ ਨਿਰਭਰ ਰਹਿਣ ਦੀ ਬਜਾਏ ਹੁਣ 4 ਬੈਂਕਾਂ ਜਿਨ੍ਹਾਂ ਵਿੱਚ ਸਟੇਟ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਬੈਂਕ ਆਫ ਬੜੌਦਾ ਅਤੇ ਕੈਨਰਾ ਬੈਂਕ ਸ਼ਾਮਲ ਨੇ ਨੂੰ ਸ਼ਾਮਲ ਕੀਤਾ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਬਹੁ ਕੋਣੀ ਮੁਕਾਬਲੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ, ਉਸ ਤੋਂ ਬਾਅਦ ਕਾਂਗਰਸ ਅਤੇ ਹੋਰ ਪਾਰਟੀਆਂ ਨੇ। ਆਮ ਆਦਮੀ ਪਾਰਟੀ ਨੇ ਹੁਣ ਤੱਕ 915 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਅਤੇ ਕਾਂਗਰਸ 366 ਵਾਰਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਨੇ 199 ਵਾਰਡਾਂ ਵਿੱਚ, BJP ਨੇ 165 ਵਾਰਡਾਂ ਵਿੱਚ ਅਤੇ ਬਹੁਜਨ ਸਮਾਜ ਪਾਰਟੀ ਨੇ 7 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਆਜ਼ਾਦ ਉਮੀਦਵਾਰਾਂ ਨੇ 248 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। 80 ਵਾਰਡਾਂ ਤੋਂ 80 ਉਮੀਦਵਾਰਾਂ ਨੂੰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਹੈ। 26 ਮਈ ਨੂੰ ਪਈਆਂ ਵੋਟਾਂ ਵਿੱਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਸੀ। IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਰਾਜਸਥਾਨ ਰਾਇਲਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੀ ਜੇਤੂ ਟੀਮ ਐਤਵਾਰ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਖਿਲਾਫ ਖੇਡੇਗੀ। ਮਰਦਾਂ ਦੇ ਅੰਡਰ 18 ਏਸ਼ੀਆ ਹਾਕੀ ਕੱਪ ਵਿੱਚ ਅੱਜ ਜਪਾਨ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣਾ ਦੇਸ਼ ਦੀ ਜਨਸੰਖਿਅਕੀ ਦੀ ਰਾਖੀ ਲਈ ਮਹੱਤਵਪੂਰਨ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨਾਂ ਨੂੰ ਬੀਜਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ 1,74,000 ਕੁਇੰਟਲ ਦਾ ਰਾਸ਼ਟਰੀ ਬੀਜ ਭੰਡਾਰ ਸਥਾਪਿਤ ਕੀਤਾ ਗਿਆ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਵਿੱਚ ਖਾਮੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਅਤੇ IPL ਕ੍ਰਿਕਟ ਵਿੱਚ ਅੱਜ ਨਿਊ ਚੰਡੀਗੜ੍ਹ 'ਚ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 7:40 ਅਤੇ 4 ਸਕਿੰਟ। ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ। ਸ਼ਾਮ ਸੁਹਾਨੀ ਦੇ ਵਿੱਚ ਸਾਡੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜੀ। ਕਰਦੇ ਹਾਂ ਅਸੀਂ ਇਹਨਾਂ ਨਾਲ ਗੱਲ ਔਰ ਵੇਖਦੇ ਹਾਂ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਡਾਇਲ ਕੀਤਾ ਜਿਹੜਾ ਸਾਡਾ ਸਟੂਡੀਓ ਦਾ ਨੰਬਰ 0164-242-4041 ਔਰ ਕਿਹੜੇ ਗੀਤ ਨੂੰ ਸੁਣਨ ਦੀ ਫਰਮਾਇਸ਼ ਦੇ ਲਈ ਇਹਨਾਂ ਨੇ ਸਾਨੂੰ ਕਾਲ ਮਿਲਾਈ ਹੈ। ਹੈਲੋ
3: ਹੈਲੋ
2: ਹੈਲੋ
3: ਹੈਲੋ ਹੈਲੋ
2: ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭੈਣੇ।
2: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ।
3: ਸਤਿ ਸ਼੍ਰੀ ਅਕਾਲ ਭੈਣ ਜੀ।
2: ਕੌਣ ਬੋਲਦੇ ਹੋ?
3: ਕਾਕਾ ਮਾਨ ਬੋਲਦਾ ਭੈਣੇ, ਪਿੰਡ ਉੜਤ ਭਗਤ ਰਾਮ ਜ਼ਿਲ੍ਹਾ ਮਾਨਸਾ ਤੋਂ
2: ਜੀ। ਕਾਕਾ ਮਾਨ ਜੀ, ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਕਿਹੜੇ ਗੀਤ ਸੁਣੋਗੇ?
3: ਗੀਤ ਸੁਣਾ ਦਿਓ ਜੀ, ਗੋਰੇ ਚੱਕ ਵਾਲੇ ਦਾ।
2: ਲੋ ਜੀ ਆ ਗਿਆ ਜੀ।

FM ਬਠਿੰਡਾ ਦੇ ਪਿਆਰੇ ਸਰੋਤਿਓ 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬ ਦੀ ਲੋਕ ਗਾਇਕਾ ਗੀਤਕਾਰ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 29 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: जी 7:45 ਤੇ 39 ਸਕਿੰਟ ਕਾਲਰ ਇੱਕ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ ਕਰਦੇ ਆ ਜੀ ਅਸੀਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ।

0: ਸਤਿ ਸ੍ਰੀ ਅਕਾਲ ਜੀ।
1: ਜੀ ਕੌਣ ਬੋਲ ਰਹੇ ਹੋ?
0: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
1: ਜੀ ਸੁਖਪਾਲ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਲ ਚਾਲ ਠੀਕ ਹੈ ਤੁਹਾਡੇ?
0: ਹਾਂਜੀ ਹਾਂਜੀ ਠੀਕ ਹੈ ਜੀ, ਵਧੀਆ।
1: ਬਹੁਤ ਅੱਛੀ ਗੱਲ ਹੈ ਜੀ। ਤੇ ਫੇਰ ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
0: ਗੀਤ ਸਾਰੇ ਸਤਿੰਦਰ ਸਰਤਾਜ ਦਾ ਕੋਈ ਵੀ ਸੁਣਾ ਦਿਓ।
1: ਜੀ ਜ਼ਰੂਰ ਸੁਣਾਵਾਂਗੇ ਤੁਹਾਨੂੰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ। ਤੇ ਸੁਖਪਾਲ ਜੀ, ਪ੍ਰੋਗਰਾਮ ਤੁਸੀਂ ਫੋਨ ਕੀਤਾ, ਬਹੁਤ ਬਹੁਤ ਸ਼ੁਕਰੀਆ। ਤੋਂ ਆ ਗਿਆ ਤੁਹਾਡੀ ਪਸੰਦ ਤੇ ਗੀਤ ਸਤਿੰਦਰ ਸਰਤਾਜ ਦੀ ਆਵਾਜ਼।
0: ਧੰਨਵਾਦ।

0: ਜੀ ਸਮਾਂ ਹੈ 7:53, ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਆ ਕਰਦੇ ਆ ਜੀ ਅਸੀਂ ਇਹਨਾਂ ਨਾਲ ਗੱਲ। ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ ਜੀ, ਨਾਮ ਦੱਸ ਦਿਓ।
1: ਭੈਣ ਜੀ ਹਰ ਰਾਏਪੁਰ ਤੋਂ ਕੱਤਰ ਸਿੰਘ ਬੋਲਦਾ ਭੈਣ ਜੀ।
0: ਜੀ ਕੱਤਰ ਸਿੰਘ ਜੀ ਸਵਾਗਤ ਹੈ, ਗੀਤ ਕਿਹੜਾ ਸੁਣੋਗੇ?
1: ਹਾਂ ਲਾਇਆ ਪਿਆ ਹਰਜੀਤ ਹਰਮਨ ਦਾ ਭੈਣ ਜੀ ਚਾਦਰ,
0: ਸੁਣ ਲਓ ਜੀ, ਸੁਣ ਲਓ ਆਹੀ ਗੀਤ ਸੁਣੋ, ਬਹੁਤ ਬਹੁਤ ਸ਼ੁਕਰੀਆ।
1: ਹਾਂਜੀ ਸੁਣਾ ਦਿਓ ਭੈਣ ਜੀ।

ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਅਸੀਂ ਸੁਣ ਰਹੇ ਸੀ। ਸਮਾਂ ਹੈ 7:56 ਅਤੇ 56 ਸੈਕਿੰਡ। ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ, ਕਰਦੇ ਹਾਂ ਜੀ ਅਸੀਂ ਇਹਨਾਂ ਨਾਲ ਗੱਲ। ਹੈਲੋ ਹੈਲੋ ਜੀ, ਲੱਗਦਾ ਇਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਲੇਕਿਨ ਇਹਨਾਂ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ। ਕੋਟਕਪੂਰਾ ਤੋਂ ਮਨਜੀਤ ਕੌਰ ਅਤੇ ਇਹਨਾਂ ਦੀ ਪੂਰੀ ਫੈਮਿਲੀ ਨੇ ਸਤਿੰਦਰ ਸਰਤਾਜ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਅਤੇ ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਮਨਜੀਤ ਕੌਰ ਜੀ ਦੀ ਅਤੇ ਉਹਨਾਂ ਦੀ ਫੈਮਿਲੀ ਦੀ ਫਰਮਾਇਸ਼ 'ਤੇ ਗੀਤ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ।

ਸਟੂਡੀਓ ਦੀ ਘੜੀ 'ਤੇ ਸਮਾਂ ਰਾਤ ਦੇ 8:01 ਅਤੇ 1 ਸਕਿੰਟ ਦਾ ਹੋ ਰਿਹਾ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਵੇਲਾ ਹੋ ਰਿਹਾ ਜੀ ਪ੍ਰੋਗਰਾਮ ਉਮੰਗ ਦਾ। ਅੱਜ ਦੇ ਪ੍ਰੋਗਰਾਮ ਉਮੰਗ ਦੇ ਵਿੱਚ ਤੁਸੀਂ ਸੁਣੋਗੇ ਇੱਕ ਸਪੋਂਸਰ ਪ੍ਰੋਗਰਾਮ, ਜੋ ਕਿ ਸਪੋਂਸਰ ਹੈ NCERT। ਅੱਜ ਤੁਸੀਂ ਇਸ ਪ੍ਰੋਗਰਾਮ ਦੀ 1295 ਕੜੀ ਸੁਣੋਗੇ। ਆਓ ਸੁਣਦੇ ਹਾਂ ਸਪੋਂਸਰ ਪ੍ਰੋਗਰਾਮ।

0: ਹੁਣ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਉਮੰਗ, ਸਪੋਂਸਰਡ ਬਾਈ NCERT। ਅੱਜ ਤੁਸੀਂ ਇਸ ਦੀ 1295 ਕੜੀ ਸੁਣੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 1.1 ਮੈਗਾਹਰਟਜ਼ ਤੇ ਸਟੂਡੀਓ ਦੀ ਕੜੀ ਤੇ ਸਮਾਂ 8:30 ਤੇ 32 ਦਾ ਹੋ ਰਿਹਾ, ਵੇਲਾ ਹੋ ਰਿਹਾ ਪ੍ਰੋਗਰਾਮ 5 ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।

0: ਜੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਆਇਆ ਕਰਦੇ ਆ ਜੀ, ਅਸੀਂ ਇਹਨਾਂ ਨਾਲ ਗੱਲ. ਹੈਲੋ
1: ਜੀ, ਸਤਿ ਸ਼੍ਰੀ ਅਕਾਲ ਭਾਈ.
0: ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ ਜੀ?
1: ਭਾਈ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ. ਭਾਈ
0: ਜੀ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ. ਪ੍ਰਗਟ ਸਿੰਘ ਜੀ, ਅਤੇ ਹਾਲ ਚਾਲ ਠੀਕ ਹੈ ਤੁਹਾਡੇ?
1: ਹਾਂ ਠੀਕ ਆ ਭਾਈ, ਤੁਸੀਂ ਦੱਸੋ ਭਾਈ? ਆਪਣਾ
0: ਵਧੀਆ ਜੀ, ਵਧੀਆ. ਚੜ੍ਹਦੀ ਕਲਾ 'ਚ ਤੇ ਗੀਤ ਦੱਸੋ, ਕਿਹੜਾ ਸੁਣੋਗੇ ਜੀ?
1: ਸੁਰਿੰਦਰ ਸਿੰਦੇ ਦਾ ਗੀਤ ਭਾਈ, ਕੋਈ ਵੀ ਸੁਣਾ ਦਿਓ.
0: ਜ਼ਰੂਰ ਜੀ, ਜ਼ਰੂਰ ਜ਼ਰੂਰ ਸੁਣਾਵਾਂਗੇ ਸੁਰਿੰਦਰ ਸਿੰਦੇ ਦੀ ਆਵਾਜ਼ ਦੇ ਵਿੱਚ ਗੀਤ. ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ.
1: ਧੰਨਵਾਦ ਭਾਈ ਜੀ ਦਾ.

0: ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਇੱਥੇ ਹੀ ਖਤਮ ਹੁੰਦਾ ਹੈ।
1: ਪੰਜ ਪਾਣੀਆਂ ਦੇ ਗੀਤ
0: ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:44 ਤੇ 15 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਸਮਾਚਾਰ ਸੰਧਿਆ ਦਾ। ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਅਤੇ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ ਆਕਾਸ਼ਵਾਣੀ ਦਿੱਲੀ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਰਾਤ ਦੇ 11:10 ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਖਤਮ ਹੁੰਦੀ ਹੈ। ਕੱਲ ਸਵੇਰੇ 5:55 ਤੇ ਮੁੜ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਜੈ ਹਿੰਦ।